0: This is FM 101.
1: You're listening to FM 101, Abale Bale Oshawa Shawa.
0: This is FM 101.
2: FM 101, Nal Nal Sade, the Nal Nal Tuade. Kyun ji, koi shak hai kya?
3: ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
4: ਤੇ ਜ਼ਫਰ
3: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ
1: You're listening to FM 101 Abale Bale Oshawa Shawa

Assalamualaikum and Assalamualaikum Lahore Punjabi chugan wale ganneyan di rona lo mithe te raavi de kande vasan wale te zinda dilan de shehar Lahore ton ik wari phir thode sab naal mukhatib te maujood thodi apni mezban Zainab Arshad di listeners umeed nahi balki yakeen rakhde haan ki sade sare sunan wale jithe vi honge theek thaak honge khairiyat naal honge evan honge first class honge hamesha di tarah desi beats bare tusi sare udeek rakhde ho sanu sab nu andaaze hai ji naal hi agar gal bat kariye ਪ੍ਰੋਗਰਾਮ ਦੇ ਆਗਾਜ਼ ਦੀ ਤੇ ਇਹ ਵਾਲਾ ਅਹਿਸਾਸ ਇਹ ਵਾਲੀ ਫੀਲਿੰਗਸ ਅਸੀਂ ਆਪਣੇ ਨਾਲ ਹਮੇਸ਼ਾ ਲੈ ਕੇ ਆਈਦੀਆਂ ਨੇ ਕਿਉਂਕਿ ਫਿਰ ਹੀ ਪ੍ਰੋਗਰਾਮ ਕਰਨ ਦਾ ਮਜ਼ਾ ਆਉਂਦਾ ਫਿਰ ਹੀ ਗੱਲਬਾਤ ਕਰਨ ਦਾ ਮਜ਼ਾ ਆਉਂਦਾ ਜਿਸ ਵੇਲੇ ਇਹ ਅਹਿਸਾਸ ਦਿਲ 'ਚ ਮੌਜੂਦ ਹੋਏ ਕਿ ਸਾਡੇ ਸੁਣਨ ਵਾਲੇ ਸਾਨੂੰ ਸੁਣ ਰਹੇ ਹੋਣਗੇ ਸਾਡੀ ਉਡੀਕ 'ਚ ਬੈਠੇ ਹੋਣਗੇ ਮੁੰਤਜ਼ਰ ਹੋਣਗੇ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ ਜ਼ੈਨਬ ਅਰਸ਼ਦ ਹੈ ਤੁਹਾਡੇ ਸਭ ਨਾਲ ਮੁਖਾਤਿਬ ਤੇ ਮੌਜੂਦ ਹੁਣ ਤੇ ਲੈ ਕੇ ਠੀਕ 3 ਵਜੇ ਤਾਈਂ ਤੁਹਾਡਾ ਸਾਡਾ ਸਾਥ ਹੁੰਦਾ ਹੈ ਹਰ ਸੈਟਰਡੇ ਨੂੰ ਹਰ ਹਫਤੇ ਨੂੰ ਹਰ ਵੀਕਐਂਡ ਤੇ ਉਮੀਦ ਕਰਾਂਗੇ ਕਿ ਜਿਸ ਤਰ੍ਹਾਂ ਤੁਸੀਂ ਪ੍ਰੋਗਰਾਮ 'ਚ ਸਾਂਝ ਪਾਉਂਦੇ ਹੋ ਸਾਥ ਦਿੰਦੇ ਹੋ ਸਾਥ ਨਿਭਾਉਂਦੇ ਹੋ ਉਸੇ ਤਰ੍ਹਾਂ ਹੀ ਅੱਜ ਦੇ ਪ੍ਰੋਗਰਾਮ ਨੂੰ ਸੋਹਣਾ ਕਰੋਗੇ ਆਪਣੀ ਸਾਂਝ ਰਾਹੀਂ ਆਪਣੀ ਪਾਰਟੀਸੀਪੇਸ਼ਨ ਰਾਹੀਂ ਅਤੇ ਆਪਣੇ ਸੋਹਣੇ ਜਿਹੇ ਸਾਥ ਰਾਹੀਂ ਅਤੇ ਮੌਜੂਦਗੀ ਦੇ ਅਹਿਸਾਸ ਰਾਹੀਂ ਗੱਲੀ ਬਾਤੀ ਮੌਜੂਦਗੀ ਦਾ ਅਹਿਸਾਸ ਦਿਵਾਉਣਾ ਬੜਾ ਆਸਾਨ ਹੁੰਦਾ ਹੈ ਲੇਕਿਨ ਪ੍ਰੈਕਟੀਕਲੀ ਜਿਸ ਵੇਲੇ ਗੱਲਬਾਤ ਕੀਤੀ ਜਾਏ ਤਾਂ ਕਿਸੇ ਦੇ ਨਾਲ ਖਲੋਣਾ ਕਿਸੇ ਦਾ ਸਾਥ ਦੇਣਾ ਬੜਾ ਹੀ ਔਖਾ ਅਤੇ ਮੁਸ਼ਕਲ ਕੰਮ ਹੈ ਖੈਰ ਰੱਬ ਤਾਲਾ ਕਰੇ ਕਿ ਅਸੀਂ ਮਤਲਬ ਜਿੰਨੇ ਕੁ ਮੁਖਲਿਸ ਰਿਸ਼ਤੇ ਨੇ ਜਿੰਨੇ ਕੁ ਮੁਖਲਿਸ ਲੋਕ ਨੇ ਰੱਬ ਤਾਲਾ ਸਾਨੂੰ ਉਹਨਾਂ ਨਾਲ ਨਵਾਜ਼ੇ ਜੀ ਕਿ ਜਿਹੜੇ ਹਮੇਸ਼ਾ ਪ੍ਰੈਕਟੀਕਲੀ ਸਾਡੇ ਨਾਲ ਮੌਜੂਦ ਹੋਣ ਹਮੇਸ਼ਾ ਔਖੇ ਸੌਖੇ ਵੇਲੇ ਸਾਡੇ ਨਾਲ ਮੌਜੂਦ ਹੋਣ 4471 ਇਸ ਦੀ SMS ਨੰਬਰ 4471 ਤੇ ਤੁਹਾਡੇ ਮੈਸੇਜਿਸ ਲਵਾਂਗੇ FM 101 ਲਾਹੌਰ ਦੇ ਪੇਜ ਤੇ ਲਵਾਂਗੇ ਤੁਹਾਡੇ ਕਮੈਂਟਸ ਬੜੀ ਟਾਈਮਲੀ ਅਸੀਂ ਅੱਜ ਪੋਸਟ ਕੀਤੀ ਹੈ ਸੋ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਪ੍ਰੋਗਰਾਮ 'ਚ ਜ਼ਰੂਰ ਸਾਂਝ ਪਾਓਗੇ ਸਾਥ ਦਿਓਗੇ ਅਤੇ ਸਾਥ ਨਿਭਾਓਗੇ ਤੁਸੀਂ ਕਹੋਗੇ ਕਿ ਜ਼ੈਨਬ ਨੇ ਕਾਲ ਦਾ ਨਹੀਂ ਦੱਸਿਆ ਕਾਲ ਵੀ ਅਸੀਂ ਤੁਹਾਡੀ ਜ਼ਰੂਰ ਰਿਸੀਵ ਕਰਾਂਗੇ ਲੇਕਿਨ ਲਾਈਵ ਕਾਲ ਦਾ ਸਿਲਸਿਲਾ ਹੋਏਗਾ 0402 ਦੇ ਇਜ਼ਾਫੀ ਕੋਡ ਨਾਲ 111-0000-101 ਅਤੇ ਠੀਕ 2 ਵਜੇ ਤੋਂ ਬਾਅਦ ਅੱਜ ਦੇ ਦਿਨ ਦੇ ਹਵਾਲੇ ਨਾਲ ਵੇਖਿਆ ਜਾਏ ਤੇ ਅੱਜ ਦੇ ਦਿਨ ਤੇ ਝਾਤੀ ਪਾਈਏ ਤੇ ਜਨਾਬ ਜੁਲਾਈ ਦੀ 18 ਤਰੀਕ ਹੈ ਸੋ 2026 ਹੈ ਜਿੱਦਾਂ ਜਿੱਦਾਂ ਟਾਈਮ ਲੰਘਦਾ ਹੈ ਵੇਲਾ ਲੰਘਦਾ ਹੈ ਤੇ ਅਹਿਸਾਸ ਹੁੰਦਾ ਹੈ ਕਿ ਇਹ ਸਾਲ ਜਿਹੜਾ ਉਹਦਾ ਵੀ ਇੰਨਾ ਸਾਰਾ ਟਾਈਮ ਬੀਤ ਗਿਆ ਇੰਨਾ ਵੇਲਾ ਜਿਹੜਾ ਬੀਤ ਗਿਆ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਮੁੜ ਕੇ ਵਾਪਸ ਆਉਂਦੇ ਹਾਂ ਸਟੇ ਟਿਊਨ ਟੂ 101 FM ਰੇਡੀਓ ਪਾਕਿਸਤਾਨ 3 ਵਜੇ ਤਾਈਂ ਅਸੀਂ ਤੁਹਾਡੇ ਨਾਲ ਨਾਲ

0: This is FM 101. This is FM 101.
1: FM 101, Nal Nal Sade, the Nal Nal Tuade. Kyun ji, koi shak hai kya?
2: ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
3: ਅਲੀ ਜ਼ਫਰ
2: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ
4: You're listening to FM 101 Abale Bale Oshawa Shawa

0: This is.
1: ਲਿਸਨਰਸ ਜੀ ਇਹਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓਜ਼ ਤੋਂ ਤੁਹਾਡੇ ਸਭ ਨਾਲ ਮੁਖਾਤਿਬ ਅਤੇ ਮੌਜੂਦ ਜ਼ੈਨਬ ਅਰਸ਼ਦ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਹੋਣਗੀਆਂ ਗੱਲਬਾਤ ਅੱਜ ਜਿਸ ਹਵਾਲੇ ਨਾਲ ਅਸੀਂ ਕਰਾਂਗੇ ਨਾ ਉਹ ਬੜਾ ਦਿਲਚਸਪ ਜਿਹਾ ਟੌਪਿਕ ਹੋਣ ਜਾ ਰਿਹਾ ਵੈਸੇ ਇਹ ਗੱਲ ਜ਼ਰੂਰ ਕਹਿਣੀ ਚਾਹੀਦੀ ਹੈ ਤਾਂ ਕਿ ਲੋਕ ਜਿਹੜੇ ਉਹਨਾਂ ਨਾਲ ਪ੍ਰੋਗਰਾਮ ਪੂਰਾ ਸੁਣਨ ਉਹ ਕਹਿਣ ਕਿ ਆਖਿਰ ਹੋਣ ਕੀ ਜਾ ਰਿਹਾ ਹੋਣ ਕੀ ਲੱਗਾ ਗੱਲਬਾਤ ਕਿਹੜੀ ਹੋਣ ਜਾ ਰਹੀ ਹੈ ਬਈ ਦੇਖੋ ਜੀ ਅਗਰ ਅਸੀਂ ਆਪਣੀ ਗੱਲ ਕਰੀਏ ਰੇਡੀਓ ਸ਼ੋਜ਼ ਦੀ ਗੱਲ ਕਰੀਏ ਤਾਂ ਸਾਡੇ ਕੋਲ ਤਾਂ ਸਿਰਫ ਔਰ ਸਿਰਫ ਇਹੋ ਹੀ ਗੱਲਾਂ ਜਿਹੜੀਆਂ ਉਹ ਇਸੇ ਲਈ ਕਹਿਣ ਨੂੰ ਹੁੰਦੀਆਂ ਨੇ ਕਿਉਂ ਜੇ ਪ੍ਰੋਗਰਾਮ 'ਚ ਇੱਕ ਤਵੱਜੋ ਤੁਹਾਡੇ ਸਭ ਦੀ ਅਸੀਂ ਹਾਸਿਲ ਕਰਨੀ ਹੁੰਦੀ ਹੈ ਅਸੀਂ ਕਿਹੜਾ ਨਜ਼ਰ ਆ ਰਹੇ ਹਾਂ ਜੀ ਮੈਡਮ ਵੈਸੇ ਹੋ ਸਕਦਾ ਅਗਰ ਤੁਸੀਂ ਨਜ਼ਰ ਆ ਰਹੇ ਹੁੰਦੇ ਤਾਂ ਹੋ ਸਕਦਾ ਲੋਕ ਤੁਹਾਨੂੰ ਸੁਣਦੇ ਹੀ ਨਾ ਹੁਣ ਜਿਹੜੇ ਤਾਂ ਹੋਣਗੇ ਨਾ ਫੈਨਸ ਜਿਹੜੇ ਤਾਂ ਹੋਣਗੇ ਚਾਹਣ ਵਾਲੇ ਉਹ ਕਹਿਣਗੇ ਨਹੀਂ ਨਹੀਂ ਨਹੀਂ ਜ਼ੈਨਬ ਆਪੀ ਐਸੀ ਕੋਈ ਗੱਲ ਨਹੀਂ ਹੈ ਅਸੀਂ ਤੁਹਾਡੀ ਪਿਕਚਰ ਵੇਖੀ ਹੈ ਫੇਸਬੁੱਕ ਦੇ ਓਫਿਸ਼ੀਅਲ ਪੇਜ 'ਤੇ ਲੇਕਿਨ ਫੇਸਬੁੱਕ ਦੇ ਓਫਿਸ਼ੀਅਲ ਪੇਜ ਵਾਲੀ ਜਿਹੜੀ ਫੋਟੋ ਹੈ ਨਾ ਉਹ ਫੋਟੋ ਇੰਨੀ ਕੁ ਆਊਟ ਕਲਾਸ ਬਣੀ ਦੀ ਹੈ ਮਤਲਬ ਕਦੀ ਅਸੀਂ ਤਸਵੀਰ ਨੂੰ ਵੇਖਦੇ ਹਾਂ ਕਦੀ ਅਸੀਂ ਆਪਣੇ ਆਪ ਨੂੰ ਵੇਖਦੇ ਹਾਂ ਫਿਰ ਅਸੀਂ ਤਸਵੀਰ ਨੂੰ ਵੇਖਦੇ ਹਾਂ ਫਿਰ ਆਪਣੇ ਆਪ ਨੂੰ ਵੇਖਦੇ ਹਾਂ ਫਿਰ ਸੋਚਦੇ ਹਾਂ ਕਿ ਇਹ ਸਾਡੀ ਤਸਵੀਰ ਹੈ ਅੱਛਾ ਜੀ ਸਰਨਾਵਾਂ ਅੱਜ ਦਾ ਬੜਾ ਦਿਲਚਸਪ ਹੈ ਉਹ ਹੈ ਵੇ ਕਿ ਆਪਣੀ ਗੱਲ ਆਖਿਰ ਕਿਸ ਤਰ੍ਹਾਂ ਮਨਵਾਈ ਜਾਏ ਬਹੁਤ ਹੀ ਮੁਸ਼ਕਲ ਕੰਮ ਹੁੰਦਾ ਹੈ ਸਾਹਮਣੇ ਵਾਲੇ ਨੂੰ ਕਨਵਿੰਸ ਕਰਨਾ ਦਲਾਇਲ ਦੇਣਾ ਕਾਇਲ ਕਰਨਾ ਮਾਇਲ ਕਰਨਾ ਜਾਂ ਫਿਰ ਉਹਨੂੰ ਇਹ ਯਕੀਨ ਦਿਵਾਉਣਾ ਕਿ ਜੋ ਅਸੀਂ ਗੱਲ ਕਹਿ ਰਹੇ ਹਾਂ ਉਹ ਬਿਲਕੁਲ ਠੀਕ ਹੈ ਉਹ ਬਿਲਕੁਲ ਬਜਾ ਹੈ ਉਹ ਬਿਲਕੁਲ ਮੰਨਣ ਵਾਲੀ ਹੈ ਕਿਸੇ ਦੂਸਰੇ ਨੂੰ ਯਕੀਨ ਦਿਵਾਉਣਾ ਵੈਸੇ ਵੀ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਹੁਣ ਤਾਂ ਸਕਰੀਨ ਸ਼ੋਟਸ ਚੱਲਦੇ ਨੇ ਹੁਣ ਤਾਂ ਅਗਰ ਕਿਸੇ ਮੁਤਾਲਿਕ ਕੋਈ ਗੱਲ ਕੀਤੀ ਜਾਵੇ ਕਹਿੰਦੇ ਨੇ ਭਲਾ ਭੇਜੋ ਹਾਂ ਸਕਰੀਨ ਸ਼ੋਟ ਉਹਨੇ ਮੈਸੇਜ ਕੀਤਾ ਕਿ ਨਹੀਂ ਕੀਤਾ ਭਲਾ ਦਿਖਾਓ ਹਾਂ ਸਾਨੂੰ ਭਲਾ ਸੁਣਾਓ ਹਾਂ ਸਾਨੂੰ ਰਿਕਾਰਡਿੰਗ ਹਾਂਜੀ ਇੱਦਾਂ ਦਾ ਦੌਰ ਆ ਰਿਹਾ ਖੈਰ ਆਖਿਰ ਆਪਣੀ ਗੱਲ ਕਿਸ ਤਰ੍ਹਾਂ ਮਨਵਾਈ ਜੇ ਇਸ ਹਵਾਲੇ ਨਾਲ ਤੁਸੀਂ ਸਾਨੂੰ ਜ਼ਰੂਰ ਦੱਸਣਾ ਹੈ ਅਸੀਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦੱਸਾਂਗੇ ਜਿਹੜੀਆਂ ਉਮੀਦ ਕਰਾਂਗੇ ਕਿ ਤੁਹਾਡੇ ਕੰਮ ਜ਼ਰੂਰ ਆਉਣਗੀਆਂ ਅਤੇ ਇਹਨਾਂ 'ਤੇ ਅਸੀਂ ਆਪ ਵੀ ਅਮਲ ਕਰਾਂਗੇ ਸ਼ਾਜ਼ੀਆ ਮਨਜ਼ੂਰ ਦੀ ਸੋਹਣੀ ਜਿਹੀ ਆਵਾਜ਼ ਸੋਹਣਾ ਜਿਹਾ ਟਰੈਕ ਮੁੜ ਕੇ ਵਾਪਸ ਆਉਂਦੇ ਹਾਂ

0: This is FM 101. This is FM 101.
1: FM 101, Nal Nal Sade, the Nal Nal Tuade. Kyun ji, koi shak hai kya?
2: ਸਜਣੋ ਤੇ ਬੇਲਿਓ ਮੈਂ ਜੀ ਅਲੀ ਜ਼ਫਰ ਤੁਸੀਂ ਸੁਣਦੇ ਪਏ ਜੇ ਗਜਦਾ ਬਜਦਾ ਰੇਡੀਓ ਚੈਨਲ FM 101 ਮੇਰਾ

ਅਜ਼ੀਜ਼ ਜਨਾਬ ਜੀ ਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓ ਤੋਂ ਦੇਸੀ ਬੀਟਸ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ। ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਆਪਣੀ ਗੱਲ ਨੂੰ ਆਖਿਰ ਕਿਸ ਤਰ੍ਹਾਂ ਮਨਵਾਇਆ ਜਾਏ। ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਜਿਹੜੀ ਉਹ ਜ਼ਰੂਰੀ ਹੈ ਕਿ ਅਸੀਂ ਮਕਸਦ ਜਿਹੜਾ ਨਾ ਉਹ ਵਾਜ਼ਿਆ ਜ਼ਰੂਰ ਕਰੀਏ। ਬਹੁਤ ਸਾਰੀਆਂ ਚੀਜ਼ਾਂ ਕਿ ਜਿਹੜੀਆਂ ਸਾਹਮਣੇ ਵਾਲੇ ਨੂੰ ਕਨਫਿਊਜ਼ ਕਰਦੀਆਂ ਨੇ ਜਾਂ ਪਰੇਸ਼ਾਨ ਕਰਦੀਆਂ ਨੇ, ਉਹਦੇ ਪਿੱਛੇ ਜ਼ਿਆਦਾਤਰ ਵਜ੍ਹਾ ਜਿਹੜੀ ਹੈ ਉਹ ਵੇਖੀ ਜਾਂਦੀ ਹੈ ਕਿ ਅਸੀਂ ਆਪਣੇ ਮਕਸਦ ਨੂੰ ਬਿਹਤਰ ਤਰੀਕੇ ਨਾਲ ਬਿਆਨ ਨਹੀਂ ਕਰ ਸਕੇ, ਅਸੀਂ ਗੱਲਬਾਤ ਨੂੰ ਉਸ ਤਰ੍ਹਾਂ ਅੱਗੇ ਕਨਵੇ ਨਹੀਂ ਕਰ ਸਕੇ ਕਿ ਜਿਹਦੇ ਤੋਂ ਸਾਨੂੰ ਕੋਈ ਪੋਜ਼ਿਟਿਵ ਰਿਸਪੋਂਸ ਮਿਲਦਾ। ਅਸੀਂ ਦਲਾਇਲ ਬਿਹਤਰੀਨ ਤਰੀਕੇ ਨਾਲ ਨਹੀਂ ਦੇ ਸਕੇ, ਜਿਸ ਵੇਲੇ ਸਾਡੇ ਕੋਲ ਕਹਿਣ ਨੂੰ ਕੁਝ ਨਹੀਂ ਹੋਏਗਾ, ਸਾਨੂੰ ਆਪਣੀ ਗੱਲ ਸਮਝਾਉਣ ਦਾ ਵੱਲ ਨਹੀਂ ਹੋਏਗਾ, ਅਤੇ ਆਖਿਰ ਸਾਹਮਣੇ ਵਾਲਾ ਕਿਸ ਤਰ੍ਹਾਂ ਕਨਵਿੰਸ ਹੋਏਗਾ, ਕਿਸ ਤਰ੍ਹਾਂ ਕਾਇਲ ਹੋਏਗਾ, ਇਹ ਗੱਲ ਜਿਹੜੀ ਹੈ ਵਾਕਈ ਬੜੀ ਮੁਸ਼ਕਲ ਹੈ। ਲੇਕਿਨ ਇਹ ਵੀ ਗੱਲ ਬੜੀ ਮੁਸ਼ਕਲ ਹੈ ਕਿ ਸਾਹਮਣੇ ਵਾਲੇ ਨੂੰ ਕਨਵਿੰਸ ਕਿਸ ਤਰ੍ਹਾਂ ਕੀਤਾ ਜਾਏ, ਗੱਲ ਨੂੰ ਕਿਸ ਤਰ੍ਹਾਂ ਮਨਵਾਇਆ ਜਾਏ। ਇਸ ਹਵਾਲੇ ਨਾਲ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰਨੇ ਨੇ, ਸਾਥ ਦੇਣਾ ਅਤੇ ਸਾਥ ਨਿਭਾਉਣਾ। ਮਾਰਾ ਬੇਗ ਬਹੁਤ ਸ਼ੁਕਰੀਆ ਮੁਹੱਬਤਾਂ ਦਾ, ਚਾਹਤਾਂ ਦਾ, ਇਨਾਇਤਾਂ ਦਾ ਅਤੇ ਪ੍ਰੋਗਰਾਮ 'ਚ ਸ਼ਾਮਲ ਹੋਣ ਦਾ। ਤੁਹਾਨੂੰ ਵੀ ਜੀਆਂ ਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ ਆਮਦੀਦ, ਖੁਸ਼ ਰਹੋ, ਸਲਾਮਤ ਰਹੋ ਅਤੇ ਹੱਸਦੇ ਵਾਸਤੇ ਰਹੋ। ਹਮਦੁਲਾ ਮਲਾ ਖੇਲ ਪ੍ਰੋਗਰਾਮ 'ਚ ਸਾਡੇ ਨਾਲ ਮੌਜੂਦ ਆ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਲੇਕਿਨ ਉਸ ਤੋਂ ਪਹਿਲਾਂ ਜਿਹੜਾ ਕਮੈਂਟ ਆਇਆ ਉਹ ਆਇਆ ਹੈ ਰਾਣਾ ਕਦੀਰ ਰਾਹੀ ਵੱਲੋਂ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਮਾਨਾ ਵਾਲਾ ਨਨਕਾਣਾ ਸਾਹਿਬ ਤੋਂ ਸ਼ਾਮਲ ਹੋਣ ਦਾ ਬਹੁਤ ਸ਼ੁਕਰੀਆ। ਹਮਦੁਲਾ ਕਹਿ ਰਹੇ ਨੇ ਕਿ ਸਿਰਫ ਦੋ ਲੋਕ ਜਿਹੜੇ ਨੇ ਨਾ ਉਹ ਮੁਕੱਦਰ ਵਾਲੇ ਹੁੰਦੇ ਨੇ, ਇੱਕ ਉਹ ਹੁੰਦੇ ਨੇ ਕਿ ਜਿਨ੍ਹਾਂ ਕੋਲ ਖਿਆਲ ਰੱਖਣ ਵਾਲਾ ਹਮਸਫ਼ਰ ਹੁੰਦਾ ਹੈ, ਦੂਜੇ ਉਹ ਲੋਕ ਹੁੰਦੇ ਨੇ ਕਿ ਜਿਨ੍ਹਾਂ ਦੇ ਨਾਲ ਮਾਂ ਪਿਓ ਦੀਆਂ ਦੁਆਵਾਂ ਹੁੰਦੀਆਂ ਨੇ। ਕਿਆ ਬਾਤ ਹੈ ਜੀ, ਜ਼ਬਰਦਸਤ। ਵੈਲਕਮ ਟੂ ਦਾ ਸ਼ੋਅ, ਬਹੁਤ ਸ਼ੁਕਰੀਆ ਕੋਇਟਾ ਤੋਂ ਸ਼ਾਮਲ ਹੋਣ ਦਾ। ਗੁਲ ਯਾਸੀਨ ਨਾ ਸਾਨੂੰ ਸੁਣਦੇ ਦਿਲਨਸ਼ੀਨ ਰੇਡੀਓ ਲਿਸਨਰਸ ਕਲੱਬ ਮੁਲਤਾਨ ਦੀ ਤਰਫੋਂ ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਐਮ ਹਫੀਜ਼ੁਰ ਰਹਿਮਾਨ ਵੀ ਸਾਨੂੰ ਸੁਣ ਰਹੇ ਨੇ, ਬਹੁਤ ਸ਼ੁਕਰੀਆ ਉਹਨਾਂ ਦਾ ਵੀ। ਫੌਜੀ ਅਸਲਮ, ਐਮ ਇਕਬਾਲ ਸਕਰਦੂ, ਖਲੂਸ ਭਰਿਆ, ਮੁਹੱਬਤਾਂ ਭਰਿਆ ਸਲਾਮ, ਥੈਂਕ ਯੂ ਸੋ ਮਚ ਜੀ। ਵਾਲੇਕੁਮ ਅਸਲਾਮ। ਜ਼ੈਨ ਅਲੀ, ਅਸਲਾਮ ਅਲੈਕੁਮ ਮੈਮ। ਵਾਲੇਕੁਮ ਅਸਲਾਮ। ਮੇਰਾ ਹਾਲ ਪੁੱਛ ਰਹੇ ਹੋ, ਮੈਂ ਠੀਕ ਠਾਕ ਅਲਹਮਦੁਲਿਲਾ। ਦੁਨੀਆਪੁਰ ਤੋਂ ਤੁਸੀਂ ਸ਼ਾਮਲ ਹੋ ਰਹੇ ਹੋ, ਇਹ ਸੈਡ ਬੋਏ ਕਿਉਂ ਕਿਹਾ? ਰੱਬ ਤਾਲਾ ਕਰਮ ਫਜ਼ਲ ਰੱਖੇ ਜੀ, ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਤੁਸੀਂ ਵੀ ਇਹੋ ਹੀ ਦੁਆਵਾਂ ਸਾਨੂੰ ਦੇ ਰਹੇ ਹੋ ਅਤੇ ਅਸੀਂ ਵੀ ਇਹੋ ਹੀ ਦੁਆਵਾਂ ਤੁਹਾਨੂੰ ਦੇ ਰਹੇ ਹਾਂ। ਮਲਿਕ ਜ਼ਫਰ ਸਾਨੂੰ ਸੁਣਦੇ ਨੇ, ਮਲਿਕ ਜ਼ਫਰ ਰੱਤਾ ਜਨਵਾਲਾ ਤੋਂ। ਓਕੇ ਜੀ, ਮੁਹੰਮਦ ਬਖਸ਼, ਥੈਂਕ ਯੂ ਸੋ ਮਚ, ਉਹਨਾਂ ਦਾ ਵੀ ਸ਼ੁਕਰੀਆ। ਅਕਮਲ ਭੱਟੀ, ਉਹਨਾਂ ਦਾ ਵੀ ਸ਼ੁਕਰੀਆ। ਹਫੀਜ਼ ਸਾਹਿਬ ਦਾ ਵੀ ਸ਼ੁਕਰੀਆ। ਅੱਛਾ ਜੀ, ਠੀਕ ਹੈ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਕਮਾਲ ਪ੍ਰੋਗਰਾਮ ਹੈ, ਬਹਾਵਲਪੁਰ ਤੋਂ ਸਾਰੇ ਸ਼ਾਮਲ ਹੋ ਗਏ। ਤਨਵੀਰ ਅਹਿਮਦ ਸਾਨੂੰ ਸੁਣ ਰਹੇ ਨੇ, ਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਗ੍ਰੀਸ ਤੋਂ ਇੱਕ ਸੌਂਗ ਸੁਣਨਾ ਚਾਹੁੰਦੇ ਹੋ, ਮੈਂ ਜ਼ਰੂਰ ਕੋਸ਼ਿਸ਼ ਕਰਦੀ ਹਾਂ। ਆਰਿਫ ਲੋਹਾਰ ਦੀ ਸੋਹਣੀ ਜਿਹੀ ਆਵਾਜ਼ 'ਤੇ ਸੋਹਣਾ ਜਿਹਾ ਟਰੈਕ। ਅੱਛਾ, ਕਨਵਿੰਸ ਕਰਨ ਦੀ ਗੱਲ ਹੋ ਰਹੀ ਹੈ ਕਿ ਆਪਣੀ ਗੱਲ ਨੂੰ ਕਿਸ ਤਰ੍ਹਾਂ ਮਨਵਾਇਆ ਜਾਏ। ਹੁਣ ਤਾਂ ਜਿਹੜੇ ਛੋਟੇ ਛੋਟੇ ਬੱਚੇ ਨੇ ਨਾ, ਯਕੀਨ ਮੰਨੋ ਉਹਨਾਂ ਨੂੰ ਗੱਲ ਸਮਝਾਉਣਾ ਅਤੇ ਉਹਨਾਂ ਕੋਲੋਂ ਕੋਈ ਕਹਿਣਾ ਮਨਵਾਉਣਾ ਬੜਾ ਹੀ ਔਖਾ ਕੰਮ ਹੁੰਦਾ ਹੈ। ਬੱਚਿਆਂ ਨੂੰ ਅਗਰ ਅਸੀਂ ਇਹ ਕਹੀਏ ਨਾ ਕਿ ਅਸੀਂ ਤੁਹਾਨੂੰ ਫਲਾਣੀ ਸ਼ੈ ਲੈ ਕੇ ਦਿਆਂਗੇ ਅਤੇ ਤੁਸੀਂ ਅੱਛੇ ਮਾਰਕਸ ਲੈ ਲਓ, ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ, ਤਾਂ ਇੱਕ ਕਹਿ ਲਓ ਕਿ ਲਾਲਚ ਜ਼ਿਹਨ 'ਚ ਆ ਜਾਂਦਾ ਹੈ। ਇੱਕ ਉਹਨਾਂ ਨੂੰ ਫਿਰ ਤਾਂਘ ਹੁੰਦੀ ਹੈ ਕਿ ਹਾਂ ਵੀ ਸਾਨੂੰ ਗਿਫਟ ਮਿਲੇਗਾ, ਸਾਨੂੰ ਕੋਈ ਤੋਹਫ਼ਾ ਮਿਲੇਗਾ, ਸਾਨੂੰ ਜਨਾਬ ਸਾਡੀ ਪਸੰਦੀਦਾ ਚੀਜ਼ ਮਿਲੇਗੀ, ਸਾਡਾ ਪਸੰਦੀਦਾ ਖਿਡੌਣਾ ਮਿਲੇਗਾ। ਲੇਕਿਨ ਮੈਂ ਦੇਖਦੀ ਹਾਂ ਕਿ ਅਗਰ ਤੁਹਾਡੇ ਕੋਲ ਪੈਸੇ ਦੀ ਫਰਾਵਾਨੀ ਹੁੰਦੀ ਹੈ, ਸਭ ਕੁਝ ਹੁੰਦਾ ਹੈ, ਅਤੇ ਤੁਸੀਂ ਇਸ ਹਵਾਲੇ ਨਾਲ ਕਹਿੰਦੇ ਹੋ ਕਿ ਨਹੀਂ ਵੀ ਅਸੀਂ ਤਾਂ ਆਪਣੇ ਬੱਚਿਆਂ ਨੂੰ ਕਿਉਂ ਤਰਸਾਉਣਾ ਹੈ ਕਿਸੇ ਵੀ ਗੱਲ ਤੋਂ, ਫਿਰ ਇੱਕ ਸਟੇਜ ਐਸੀ ਵੀ ਆਉਂਦੀ ਹੈ ਕਿ ਉਹਨਾਂ ਨੂੰ ਚੀਜ਼ਾਂ ਨਾ ਸਾਂਭਣੀਆਂ ਆਉਂਦੀਆਂ ਨੇ, ਨਾ ਉਹਨਾਂ ਨੂੰ ਕੁਝ ਅੰਦਾਜ਼ਾ ਹੁੰਦਾ ਹੈ ਕਿ ਕਿਸ ਤਰ੍ਹਾਂ ਹਰ ਚੀਜ਼ ਨੂੰ ਮੈਨੇਜ ਕਰਨਾ ਹੈ, ਕਿਉਂ ਜੇ ਉਹਨਾਂ ਨੇ ਸਭ ਕੁਝ ਵੇਖਿਆ ਹੁੰਦਾ ਹੈ, ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਅਗਰ ਥੋੜ੍ਹਾ ਜਿਹਾ ਰੋਏ, ਥੋੜ੍ਹਾ ਜਿਹਾ ਪਰੇਸ਼ਾਨ ਕੀਤਾ ਮਾਂ ਪਿਓ ਨੂੰ, ਤਾਂ ਉਹਨਾਂ ਫਟਾਫਟ ਜਾ ਕੇ ਅਤੇ ਸਾਨੂੰ ਇਹ ਸ਼ੈ ਜਿਹੜੀ ਉਹ ਲੈ ਦੇਣੀ ਹੈ। ਕਦਰ ਕਰਵਾਉਣੀ ਚਾਹੀਦੀ ਹੈ ਹਰ ਚੀਜ਼ ਦੀ, ਰੀਅਲਾਈਜ਼ ਕਰਵਾਉਣਾ ਚਾਹੀਦਾ ਹੈ ਕਿ ਚੀਜ਼ਾਂ ਕਿੰਨੀ ਮਿਹਨਤ ਨਾਲ ਬਣਦੀਆਂ ਨੇ, ਪੈਸਾ ਕਿੰਨੀ ਮਿਹਨਤ ਨਾਲ ਕਮਾਇਆ ਜਾਂਦਾ ਹੈ। ਬੇਸ਼ੱਕ ਰੱਬ ਤਾਲਾ ਨੇ ਤੁਹਾਨੂੰ ਜਿੰਨਾ ਮਰਜ਼ੀ ਨਵਾਜ਼ਿਆ ਹੋਏ, ਲੇਕਿਨ ਇਸ ਚੀਜ਼ ਨੂੰ ਹਮੇਸ਼ਾ ਚੇਤੇ ਰੱਖੋ ਕਿ ਹੋ ਸਕਦਾ ਤੁਹਾਡੇ ਕੋਲ ਬਹੁਤ ਕੁਝ ਹੋਏ, ਵਸਾਇਲ ਹੋਣ, ਜ਼ਰਾਏ ਹੋਣ, ਲੇਕਿਨ ਬੱਚੇ ਜਿਸ ਵੇਲੇ ਪ੍ਰੈਕਟੀਕਲ ਲਾਈਫ 'ਚ ਆਉਂਦੇ ਨੇ, ਇੱਕ ਸਟੇਜ ਐਸੀ ਵੀ ਆਉਂਦੀ ਹੈ ਕਿ ਸਦਾ ਕਿਸੇ ਨੇ ਨਾਲ ਨਹੀਂ ਰਹਿਣਾ ਹੁੰਦਾ, ਸਦਾ ਵੈਸੇ ਹਾਲਾਤ ਨਹੀਂ ਰਹਿੰਦੇ, ਸਦਾ ਵੈਸੇ ਜਨਾਬ ਸਿਚੁਏਸ਼ਨਸ ਨਹੀਂ ਰਹਿੰਦੀਆਂ। ਹਰ ਚੀਜ਼ ਨੂੰ ਸਾਂਭਣਾ ਆਉਣਾ ਚਾਹੀਦਾ, ਚੀਜ਼ਾਂ ਦੀ ਕਦਰ ਉਹ ਅਹਿਮੀਅਤ ਨੂੰ ਜਾਣਨਾ ਆਉਣਾ ਚਾਹੀਦਾ। ਐਸੀ ਟ੍ਰੇਨਿੰਗ ਬੱਚਿਆਂ ਦੀ ਕਰਨੀ ਚਾਹੀਦੀ ਹੈ
ਕਿ ਜਿਹਦੇ 'ਚ ਉਹਨਾਂ ਨੂੰ ਹਮੇਸ਼ਾ ਇਹੋ ਸਿੱਖ ਮਿਲੇ। ਮੈਨੂੰ ਆਪਣੀ ਇੱਕ ਟੀਚਰ ਨੇ, ਤਾਲਾ ਉਹਨਾਂ ਨੂੰ ਗਰੀਕ ਰਹਿਮਤ ਕਰੇ, ਟੀਚਰ ਸਮੀਰਾ, ਉਹਨਾਂ ਦੀ ਇੱਕ ਗੱਲ ਮੈਨੂੰ ਯਾਦ ਆ ਗਈ। ਲੇਕਿਨ ਗੱਲ ਹੋ ਰਹੀ ਸੀ ਤਾਂ ਉਹਨੇ ਕਿਹਾ ਕਿ ਇਹ ਮੇਰੀ ਭਣੇਵੀ ਹੈ ਨਾ, ਅਤੇ ਇਹ ਅਗਰ 3 ਜੋੜੇ ਮੰਗਦੀ ਹੈ ਨਾ ਮਾਂ ਕੋਲੋਂ, ਮਤਲਬ ਮੇਰੀ ਭੈਣ ਕੋਲੋਂ, ਅਤੇ ਉਹ ਇਹਨੂੰ 10 ਬਣਾ ਕੇ ਦੇ ਸਕਦੀ ਹੈ। ਲੇਕਿਨ ਉਹ ਇਹਨੂੰ 1 ਬਣਾ ਕੇ ਦਿੰਦੀ ਹੈ, ਉਹ ਵੀ ਉਸ ਵੇਲੇ ਜਿਸ ਵੇਲੇ ਇਹ ਜ਼ਿੱਦ ਕਰ ਕਰ ਥੱਕ ਜਾਂਦੀ ਹੈ, ਤਾਂ ਕਿ ਉਹਨੂੰ ਕਦਰ ਹੋਏ, ਉਹਨੂੰ ਅੰਦਾਜ਼ਾ ਹੋਏ, ਉਹਨੂੰ ਅਹਿਮੀਅਤ ਦਾ ਪਤਾ ਹੋਏ ਕਿ ਜਿੰਨਾ ਮਤਲਬ ਮੇਰੀ ਭੈਣ ਕੋਲੋਂ, ਅਤੇ ਉਹ ਇਹਨੂੰ 10 ਬਣਾ ਕੇ ਦੇ ਸਕਦੀ ਹੈ। ਲੇਕਿਨ ਉਹ ਇਹਨੂੰ 1 ਬਣਾ ਕੇ ਦਿੰਦੀ ਹੈ, ਉਹ ਵੀ ਉਸ ਵੇਲੇ ਜਿਸ ਵੇਲੇ ਇਹ ਜ਼ਿੱਦ ਕਰ ਕਰ ਥੱਕ ਜਾਂਦੀ ਹੈ,

ਜੀ ਜਨਾਬ ਜੀਆਂ ਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀਦ। ਦੇਸੀ ਬੀਟਸ ਪ੍ਰੋਗਰਾਮ ਦਾ ਨਾਂ ਹੈ, ਤੁਸੀਂ ਸੁਣ ਰਹੇ ਹੋ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਦੀ ਆਵਾਜ਼ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓਜ਼ ਤੋਂ। ਤੁਸੀਂ ਸਾਨੂੰ ਕਾਲਸ ਕਰ ਰਹੇ ਹੋ, ਮੁਸਲਸਲ ਕਰ ਰਹੇ ਹੋ ਜੀ 0402 ਦੇ ਇਜ਼ਾਫੀ ਕੋਡ ਨਾਲ 111-0000-101 ਸਾਡਾ ਕਾਲਿੰਗ ਨੰਬਰ ਹੈ। ਲੇਕਿਨ 2 ਤੋਂ ਬਾਅਦ ਅਗਰ ਤੁਸੀਂ ਕਾਲ ਕਰੋਗੇ ਤਾਂ ਕਾਲ ਮਿਲੇਗੀ ਵੀ, ਗੱਲਬਾਤ ਵੀ ਹੋਏਗੀ ਅਤੇ ਗੱਲਬਾਤ ਜਿਹੜੀ ਹੈ ਔਨ ਏਅਰ ਵੀ ਹੋਏਗੀ। ਇਹਦੇ ਨਾਲ ਹਨੀਫ ਬਾਈ ਬਹੁਤ ਸ਼ੁਕਰੀਆ ਜੀ ਤੁਹਾਡੀਆਂ ਮੁਹੱਬਤਾਂ ਦਾ, ਚਾਹਤਾਂ ਦਾ, ਪ੍ਰੋਗਰਾਮ 'ਚ ਪਾਰਟੀਸਪੇਸ਼ਨ ਦਾ। 4471 ਇਜ਼ ਦੀ SMS ਨੰਬਰ, ਨੈਨਾ ਸਾਡੇ ਨਾਲ ਮੌਜੂਦ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਉਸ ਤੋਂ ਇਲਾਵਾ ਸਾਨੂੰ ਜੁਆਇਨ ਕੀਤਾ ਹੈ ਪ੍ਰਵੀਨ ਸਾਹਿਬਾਂ ਨੇ, ਬਹੁਤ ਹੀ ਮੁਹੱਬਤ ਨਾਲ, ਬਹੁਤ ਹੀ ਚਾਹਤ ਨਾਲ। ਅਸਲਾਮ ਅਲੈਕੁਮ ਅਤੇ ਵਾਲੇਕੁਮ ਅਸਲਾਮ। ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਬਿਹਤਰੀਨ ਹੈ, ਜ਼ਬਰਦਸਤ ਹੈ, ਆਵਾਜ਼ ਅਤੇ ਅੰਦਾਜ਼ ਜ਼ਬਰਦਸਤ ਹੈ। ਮੈਂ ਸਦਕੇ ਵਾਰੀ ਸਾਰੀ ਦੀ ਸਾਰੀ, ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਤੁਹਾਡਾ ਇਹ ਡਾਇਲੋਗ ਜਿਹੜਾ ਹੈ ਨਾ, ਉਹ ਬੜਾ ਪੁਰਾਣਾ ਹੋ ਗਿਆ, ਲੇਕਿਨ ਬੜਾ ਹੀ ਚੰਗਾ ਲੱਗਦਾ ਹੈ, ਬੜੀ ਹੀ ਕਹਿ ਲਓ ਕਿ ਐਨਰਜੀ ਦਿੰਦਾ ਹੈ। ਦੇਖਿਆ ਜਾਂਦਾ ਹੈ ਕਿ ਹੁਣ ਅਸੀਂ ਆਪਣੀ ਜ਼ਿੰਦਗੀ 'ਚ ਇੰਨੇ ਜ਼ਿਆਦਾ ਮਸਰੂਫ ਹੋ ਗਏ ਹਾਂ ਕਿ ਆਸੇ ਪਾਸੇ ਅਗਰ ਲੋਕ ਬੈਠੇ ਹੋਣ ਤਾਂ

ਸਕਰੀਨ ਟਾਈਮ ਸਾਡਾ ਬਹੁਤ ਜ਼ਿਆਦਾ ਹੋ ਗਿਆ, ਕੋਸ਼ਿਸ਼ ਕਰੋ ਸਕਰੀਨ ਟਾਈਮ ਨੂੰ ਬਹੁਤ ਘੱਟ ਕਰੋ। ਜੇ ਜੀ ਮੁਯੱਸਰ ਨੇ ਆਸੇ ਪਾਸੇ ਤਾਂ ਉਹਨਾਂ ਨਾਲ ਗੱਲਬਾਤ ਕਰੋ, ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇੱਕ ਦੂਸਰੇ ਨੂੰ ਵੇਲਾ ਜ਼ਰੂਰ ਦਿਓ। ਬਿਲਕੁਲ ਗੱਲ ਯਾਦ ਆ ਗਈ ਨਾ ਕਿ ਇੱਕ ਵਾਰੀ ਘਰ ਕਿਸੇ 'ਚ ਨਾ ਵਾਈਫਾਈ ਨਹੀਂ ਸੀ ਚੱਲਣ ਡਿਆ, ਅਤੇ ਉਹ ਸਾਰੇ ਫੈਮਿਲੀ ਮੈਂਬਰਸ ਬਹਿ ਗਏ ਆਪਸ 'ਚ ਗੱਲਬਾਤ ਕੀਤੀ, ਅਤੇ ਫਿਰ ਉਹ ਬੇਟੇ ਨੇ ਕਿਹਾ ਕਿ ਹਾਂ ਬਈ ਅੱਜ ਤੁਹਾਡੇ ਸਭ ਨਾਲ ਗੱਪਸ਼ਪ ਕਰਕੇ ਅੰਦਾਜ਼ਾ ਹੋਇਆ ਕਿ ਸਾਰੇ ਬੜੇ ਅੱਛੇ ਨੇ, ਕਿਉਂ ਜੇ ਵਾਈਫਾਈ ਨਹੀਂ ਸੀ ਆ ਰਿਹਾ ਹੈ। ਨਾਲ ਅਗਰ ਸਕਰੀਨ ਟਾਈਮ ਦੀ ਗੱਲ ਕਰੀਏ ਤਾਂ ਬੱਚੇ ਜਿਹੜੇ ਨੇ ਨਾ ਨਿੱਕੇ ਨਿੱਕੇ ਹੱਥਾਂ 'ਚ ਮੋਬਾਈਲ ਹੁੰਦੇ ਨੇ, ਅਤੇ ਮਾਂ ਪਿਓ ਨੇ ਜਾਂ ਫਿਰ ਖਾਸ ਤੌਰ 'ਤੇ ਜਨਾ ਮਾਵਾਂ ਨੇ ਫੜਾਏ ਹੁੰਦੇ ਨੇ ਸੈੱਲ ਫੋਨ 'ਤੇ, ਕਹਿੰਦੀ ਨੇ ਕਿ ਚਲੋ ਜੀ ਠੀਕ ਹੈ ਪੋਇਮ ਵੇਖ ਲਓ, ਅਤੇ ਅਸੀਂ ਫਲਾਂ ਕੰਮ ਕਰ ਲਈਏ, ਇਹ ਕਰ ਲਈਏ ਅਤੇ ਉਹ ਕਰ ਲਈਏ। ਟਾਈਮ ਅਗਰ ਅਸੀਂ ਮਹਿਦੂਦ ਦੇਵਾਂਗੇ, ਖੇਡ ਵਾਸਤੇ ਵੀ ਟਾਈਮ ਦੇਵਾਂਗੇ, ਸੈੱਲ ਫੋਨ ਵਾਸਤੇ ਵੀ ਟਾਈਮ ਦੇਵਾਂਗੇ, ਹਰ ਗੱਲ ਵਾਸਤੇ ਵੇਲੇ ਨੂੰ ਅਗਰ ਅਸੀਂ ਵੰਡਾਂਗੇ, ਐਸਾ ਨਹੀਂ ਹੈ ਕਿ ਜਿਸ ਵੇਲੇ ਵੀ ਸਾਨੂੰ ਕੋਈ ਕੰਮ ਹੋਏ ਤਾਂ ਅਸੀਂ ਬੱਚਿਆਂ ਨੂੰ ਮੋਬਾਈਲ ਫੋਨ ਫੜਾ ਦੇਈਏ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੁਝ ਫਿਜ਼ੀਕਲ ਐਕਟੀਵਿਟੀਜ਼ 'ਚ ਵੀ ਉਹਨਾਂ ਨੂੰ ਮਸਰੂਫ ਰੱਖਿਆ ਜਾਏ। ਇਸੇ ਤਰ੍ਹਾਂ ਹੀ ਅਗਰ ਅਸੀਂ ਆਪਣੀ ਗੱਲ ਕਰੀਏ, ਨਾ ਕੋਈ ਐਕਸਰਸਾਈਜ਼ ਹੈ, ਨਾ ਕੋਈ ਵਾਕ ਹੈ, ਨਾ ਆਪਣੇ ਵਾਸਤੇ ਕੋਈ ਟਾਈਮ ਹੈ, ਸਵੇਰੇ ਸਵੇਰੇ ਅਗਰ ਨਾਸ਼ਤਾ ਵੀ ਕਰਨਾ ਹੈ ਤਾਂ ਸਾਰਾ ਟਾਈਮ ਅਸੀਂ ਪਹਿਲੇ ਸੈੱਲ ਫੋਨ ਲੈ ਕੇ ਬੈਠੇ ਰਹਿੰਦੇ ਹਾਂ, ਉਸ ਤੋਂ ਬਾਅਦ ਅਸੀਂ ਸੋਚਦੇ ਹਾਂ ਕਿ ਹਾਂ ਬਈ ਉੱਠੀਏ, ਥੋੜ੍ਹਾ ਜਿਹਾ ਹੁਣ ਮਜ਼ਾਜ ਬਣਾਈਏ, ਹੁਣ ਕੋਈ ਕੰਮ ਕਰ ਲਈਏ। ਕੰਮ ਕਰਦੇ ਦੌਰਾਨ ਵੀ ਮੈਂ ਵੇਖਿਆ ਹੈ ਕਿ ਖਵਾਤੀਨ ਕੰਮੇ ਲੱਗੀਆਂ ਨੇ ਪਰ ਫੋਨ 'ਤੇ ਧਿਆਨ ਜ਼ਰੂਰ ਹੈ, ਕੋਈ ਨਾ ਕੋਈ ਮੈਸੇਜ ਆ ਗਿਆ ਅਤੇ ਰਿਪਲਾਈ ਜਿਹੜਾ ਕਰਨ ਲੱਗ ਗਈਆਂ ਨੇ, ਕੋਈ ਨਾ ਕੋਈ ਫੋਨ ਐਸਾ ਆ ਗਿਆ ਹੈ ਅਤੇ ਕੰਮ ਕਾਜ ਦੀ ਮਸਰੂਫੀਅਤ ਬਾਹਰੋਂ ਕੋਸ਼ਿਸ਼ ਕਈ ਲੋਕ ਕਰਦੇ ਨੇ ਕਿ ਫੋਨ ਕਾਲ ਨੂੰ ਅਵੋਇਡ ਕਰਨ, ਲੇਕਿਨ ਫਿਰ ਵੀ ਕੁਝ ਲੋਕ ਜਿਹੜੇ ਨੇ ਕੰਮ ਕਾਜ ਦੇ ਦੌਰਾਨ ਵੀ ਫੋਨ ਜਿਹੜਾ ਉਹ ਚੁੱਕ ਲੈਂਦੇ ਨੇ। ਹਾਂ ਠੀਕ ਜ਼ਰੂਰ ਹੈ, ਅਗਰ ਕੋਈ ਮੁਸਲਸਲ ਤੁਹਾਨੂੰ ਕਾਲਸ ਕਰ ਰਿਹਾ ਹੈ ਤਾਂ ਇਹਦਾ ਮਤਲਬ ਹੈ ਕਿ ਬਹੁਤ ਜ਼ਰੂਰੀ ਗੱਲ ਹੈ, ਫੋਨ ਕਾਲ ਨੂੰ ਹਮੇਸ਼ਾ ਅਟੈਂਡ ਕਰਨਾ ਚਾਹੀਦਾ ਹੈ। ਲੇਕਿਨ ਇਹ ਵੀ ਦੇਖਣਾ ਚਾਹੀਦਾ ਹੈ ਕਿ ਆਪਣੇ ਕੰਮ ਜਿਹੜੇ ਨੇ ਨਾ ਉਹਨਾਂ ਨੂੰ ਕਦੀ ਵੀ ਡਿਲੇ ਨਾ ਕਰੋ। ਗੱਲਬਾਤ ਅੱਜ ਅਸੀਂ ਕਰ ਰਹੇ ਹਾਂ ਆਪਣੀ ਗੱਲ ਨੂੰ ਆਖਿਰ ਕਿਸ ਤਰ੍ਹਾਂ ਮਨਵਾਇਆ ਜਾਏ, ਮਕਸਦ ਵਾਜ਼ਿਆ ਕਰਨਾ ਬੜਾ ਜ਼ਰੂਰੀ ਹੈ, ਦਲਾਇਲ ਦੇਣਾ ਬੜਾ ਜ਼ਰੂਰੀ ਹੈ, ਇੱਕ ਦੂਸਰੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਮਸਬਤ ਰਹਿਣਾ ਬਹੁਤ ਜ਼ਰੂਰੀ ਹੈ। ਸਕੂਨ ਅਤੇ ਮਸਬਤ ਰਵੱਈਆ ਰੱਖਣਾ ਬੜਾ ਜ਼ਰੂਰੀ ਹੈ। ਅਗਰ ਅਸੀਂ ਆਪਣੀ ਗੱਲ ਨੂੰ ਕਿਸੇ ਨਾਲ ਮਨਵਾਉਣਾ ਚਾਹ ਰਹੇ ਹਾਂ ਅਤੇ ਅਗਲਾ ਬੰਦਾ ਗੁੱਸੇ ਵਾਲਾ ਹੈ, ਅਤੇ ਅਗਰ ਅਸੀਂ ਗੱਲਬਾਤ ਨੂੰ ਕਰਕੇ ਉਸ ਤੋਂ ਬਾਅਦ ਆਪੇ ਗੁੱਸਾ ਕਰਕੇ ਬਹਿ ਜਾਂਗੇ, ਤਾਂ ਫਿਰ ਕਿੱਦਾਂ ਹੱਲ ਨਿਕਲੇਗਾ, ਕਿੱਦਾਂ ਮਸਲਾ ਹੱਲ ਹੋਏਗਾ? ਇਹ ਗੱਲ ਜਿਹੜੀ ਹੈ ਨਾ ਵਾਕਈ ਸੋਚਣ ਵਾਲੀ ਹੈ। ਮਨਾਉਣ ਵਾਲੇ ਅਗਰ ਆਪੇ ਨਾਰਾਜ਼ ਹੋ ਜਾਣਗੇ ਤਾਂ ਫਿਰ ਮਨਾਏਗਾ ਕੌਣ? ਸਾਫ਼ ਅਤੇ ਮੁਖਤਸਰ ਗੱਲ ਕਰਨੀ ਬੜੀ ਜ਼ਰੂਰੀ ਹੈ। ਕਈ ਦਫ਼ਾ ਅਸੀਂ ਇੰਨੀ ਲੈਂਥੀ ਗੱਲ ਕਰਦੇ ਹਾਂ, ਘੁੰਮਾ ਫਿਰਾ ਕੇ ਗੱਲ ਕਰਦੇ ਹਾਂ ਕਿ ਜਿਹੜੀ ਵਿਚਲੀ ਗੱਲ ਹੁੰਦੀ ਹੈ, ਜਿਹੜੀ ਕਰਨ ਵਾਲੀ ਗੱਲ ਹੁੰਦੀ ਉਹ ਕਿਤੇ ਪਿੱਛੇ ਰਹਿ ਜਾਂਦੀ ਹੈ, ਅਤੇ ਜਿਹੜੀਆਂ ਨਾ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ ਉਹ ਅਸੀਂ ਗੁੱਸੇ 'ਚ ਸਾਰੀਆਂ ਕਹਿ ਦਿੰਦੇ ਹਾਂ। ਫਿਰ ਅਸੀਂ ਕਹਿੰਦੇ ਲਓ ਜੀ ਅਸੀਂ ਤਾਂ ਇਹ ਗੱਲ ਕੀਤੀ, ਉਹ ਗੱਲ ਕੀਤੀ, ਪਰ ਉਹਨਾਂ ਤਾਂ ਸਾਡੀ ਇੱਕ ਨਹੀਂ ਮੰਨੀ। ਕਿਉਂ ਨਹੀਂ ਮੰਨੀ? ਕਿਉਂ ਜੇ ਸਾਡਾ ਤਰੀਕਾਕਾਰ ਜਿਹੜਾ ਸੀ ਵੈਸਾ ਨਹੀਂ ਸੀ ਕਿ ਜਿਸ ਤਰ੍ਹਾਂ ਅਗਲਾ ਕਾਇਲ ਹੋ ਸਕਦਾ। ਤਾਂ ਇਹ ਹੱਸਦੇ ਕਿ ਅਸੀਂ ਕਿਸੇ ਨੂੰ ਕਾਇਲ ਕਰਦੇ, ਅਸੀਂ ਜਨਾਬ ਉਲਟਾ ਗੁੱਸਾ ਦਵਾ ਕੇ ਵਾਪਸ ਆ ਜਾਈਦਾ ਹੈ। ਤਾਹਿਰ ਅਬਾਸ ਦੀ ਸੋਹਣੀ ਜਿਹੀ ਆਵਾਜ਼ ਮੁੜ ਕੇ ਵਾਪਸ ਆਉਂਦੇ ਹਾਂ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓ ਤੋਂ ਤੁਹਾਡੇ ਸਭ ਨਾਲ ਮੁਖਾਤਿਬ ਤੇ ਮੌਜੂਦ ਜੈਨਬ ਅਰਸ਼ਦ ਠੀਕ 3 ਵਜੇ ਤਾਈਂ।

0: ਜੀ ਜਨਾਬ ਜੀ, ਆਏ ਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀਦ। ਗੱਲ ਨੂੰ ਕਿਸ ਤਰ੍ਹਾਂ ਮਨਵਾਇਆ ਜਾਏ, ਕਿਹੜਾ ਹਰਬਾ ਇਸਤੇਮਾਲ ਕੀਤਾ ਜਾਏ, ਕਿਸ ਤਰ੍ਹਾਂ ਕਿਸੇ ਸਾਹਮਣੇ ਵਾਲੇ ਨੂੰ ਕਨਵਿੰਸ ਕੀਤਾ ਜਾਏ, ਮਾਇਲ ਕੀਤਾ ਜਾਏ, ਕਾਇਲ ਕੀਤਾ ਜਾਏ, ਅਤੇ ਉਹਨੂੰ ਇਹ ਸਮਝਾਇਆ ਜਾਏ ਕਿ ਅਸੀਂ ਜਿਹੜੀ ਗੱਲ ਕਹਿ ਰਹੇ ਹਾਂ ਬਿਲਕੁਲ ਦਰੁਸਤ ਹੈ, ਬਿਲਕੁਲ ਠੀਕ ਹੈ, ਬਿਲਕੁਲ ਬਜਾ ਹੈ, ਅਤੇ ਇਸ ਗੱਲ ਦੇ ਅੱਗੋਂ ਨਤਾਈਜ ਵੀ ਬਿਲਕੁਲ ਠੀਕ ਆਉਣਗੇ, ਮਸਬਤ ਆਉਣਗੇ, ਅਤੇ ਬੜਾ ਫਾਇਦਾ ਹੋਣ ਵਾਲਾ ਹੈ ਇਨ ਫਿਊਚਰ, ਮੁਸਤਕਬਿਲ 'ਚ ਸਾਨੂੰ ਇਹ ਗੱਲ ਜਿਹੜੀ ਬੜੇ ਫਾਇਦਾ ਦੇਣ ਵਾਲੀ ਹੈ। ਸੋ ਇਹ ਬਹੁਤ ਸਾਰੇ ਐਸੇ ਸਵਾਲ ਨੇ ਕਿ ਜਿਹੜੇ ਸਾਡੇ ਜ਼ਿਹਨ 'ਚ ਹੁੰਦੇ ਨੇ, ਲੇਕਿਨ ਕੋਈ ਸਾਹਮਣੇ ਵਾਲਾ ਆਖਿਰ ਕਨਵਿੰਸ ਕਿਉਂ ਨਹੀਂ ਹੁੰਦਾ। ਹੁਣੀ ਕੁਝ ਦੇਰ ਪਹਿਲਾਂ ਦੀ ਗੱਲ ਹੈ ਜੀ, ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਵਾਕਈ ਰੇਡੀਓ ਜੁਆਇਨ ਕਰਨਾ ਚਾਹੁੰਦੇ ਨੇ, ਉਹ ਚਾਹੁੰਦੇ ਨੇ ਕਿ ਚੀਜ਼ਾਂ ਨੂੰ ਸਿੱਖਣ, ਉਹ ਚਾਹੁੰਦੇ ਨੇ ਕਿ ਅੱਗੇ ਵਧਣ, ਉਹ ਚਾਹੁੰਦੇ ਨੇ ਕਿ ਆਪਣਾ ਕੈਰੀਅਰ ਬਣਾਉਣ। ਲੇਕਿਨ ਜਿਸ ਵੇਲੇ ਅਸੀਂ ਗੱਲ ਕਰਦੇ ਹਾਂ ਕਿ ਸਿਰਫ ਚਾਹਣ ਨਾਲ ਹੀ ਬਹੁਤ ਸਾਰੀਆਂ ਚੀਜ਼ਾਂ ਹਾਸਲ ਨਹੀਂ ਹੁੰਦੀਆਂ, ਕੁਝ ਫੀਲਡਸ ਐਸੀਆਂ ਹੁੰਦੀਆਂ ਨੇ, ਕੁਝ ਸ਼ੋਭੇ ਐਸੇ ਹੁੰਦੇ ਨੇ ਕਿ ਜਿਨ੍ਹਾਂ 'ਚ ਆਪਣੇ ਆਪ ਨੂੰ ਮਨਵਾਉਣਾ ਬਹੁਤ ਹੀ ਔਖਾ ਹੁੰਦਾ ਹੈ, ਜਿੱਥੇ ਬਹੁਤ ਸਾਰਾ ਕੰਪੀਟੀਸ਼ਨ ਹੁੰਦਾ ਹੈ। ਤੁਹਾਨੂੰ ਕੀ ਲੱਗਦਾ ਕਿ ਇਹ ਬੜਾ ਆਸਾਨ ਕੰਮ ਹੈ, ਆ ਕੇ ਇੱਥੇ ਮਾਈਕ ਔਨ ਕਰੋ, ਬਹਿ ਜਾਓ ਅਤੇ ਲੋਕਾਂ ਨਾਲ ਗੱਲਬਾਤ ਕਰੋ, ਬਹੁਤ ਸਾਰੇ ਲੋਕਾਂ ਦੀ ਸੁਣੋ, ਆਪਣੀ ਸੁਣਾਓ। ਬਹੁਤ ਕੌਨਸ਼ੀਅਸ ਹੋ ਕੇ, ਬੜਾ ਸੋਚ ਵਿਚਾਰ ਕਰਕੇ, ਬੜੀ ਜਨਾਬ ਸੋਚ ਨਾਲ, ਸਮਝ ਨਾਲ ਕਿਸੇ ਵੀ ਪ੍ਰੋਗਰਾਮ ਨੂੰ ਕੰਡਕਟ ਕੀਤਾ ਜਾਂਦਾ ਹੈ। ਪੂਰੀ ਇੱਕ ਟੀਮ ਹੁੰਦੀ ਹੈ, ਪ੍ਰੋਡਕਸ਼ਨ ਟੀਮ ਹੁੰਦੀ ਹੈ ਜਿਹੜੀ ਇਹਨਾਂ ਸਭ ਚੀਜ਼ਾਂ ਨੂੰ ਤਰਤੀਬ ਦਿੰਦੀ ਹੈ, ਡਿਜ਼ਾਇਨ ਕਰਦੀ ਹੈ, ਫਿਰ ਉਸ ਤੋਂ ਬਾਅਦ ਆਰਜੇਜ਼ ਉਹਨਾਂ ਦੀ ਇੱਕ ਬਾਕਾਇਦਾ ਟ੍ਰੇਨਿੰਗ ਹੁੰਦੀ ਹੈ ਜਿਸ ਟ੍ਰੇਨਿੰਗ ਨੂੰ ਲੈ ਕੇ ਉਹ ਆਉਂਦੇ ਨੇ। ਲੇਕਿਨ ਫਿਰ ਵੀ ਕੌਨਫੀਡੈਂਸ ਦੀ ਅਗਰ ਗੱਲ ਕਰੀਏ, ਖੁਦ ਇਤਮਾਦੀ ਦੀ ਗੱਲ ਕਰੀਏ, ਤਾਂ ਕਾਫੀ ਹੱਦ ਤੱਕ ਖੁਦ ਇਤਮਾਦੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਬੱਚਿਆਂ ਕੋਲੋਂ ਜਿਸ ਵੇਲੇ ਪੁੱਛਿਆ ਜਾਂਦਾ ਨੇ ਕਿ ਠੀਕ ਹੈ ਜੀ, ਉਹ ਕਹਿੰਦੇ ਨੇ ਜੀ ਅਸੀਂ ਬ੍ਰੌਡਕਾਸਟਰ ਬਣਨਾ ਚਾਹੁੰਦੇ ਹਾਂ, ਅਸੀਂ ਤੁਹਾਡੇ ਵਾਂਗਰ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ, ਠੀਕ ਹੈ ਜੀ, ਸੋ ਬਿਸਮਿਲ੍ਲਾ, ਪਲੇਟਫਾਰਮ ਹਾਜ਼ਰ ਹੈ। ਲੇਕਿਨ ਫਿਰ ਵੀ ਜਿਸ ਵੇਲੇ ਅਗਰ ਤੁਸੀਂ ਬੋਲੋਗੇ ਹੀ ਨਹੀਂ, ਤੁਸੀਂ ਕਹੋਗੇ ਕਿ ਲਓ ਜੀ ਪਹਿਲਾਂ ਤਾਂ ਟ੍ਰੇਨਿੰਗ ਦਿੱਤੀ ਜਾਏਗੀ, ਤਾਂ ਫਿਰ ਹੀ ਕੁਛ ਸਮਝ ਆਏਗੀ। ਆਏ ਹਾਏ ਹਾਏ, ਮਤਲਬ ਮੈਂ ਸਮਝਦੀ ਹਾਂ ਕਿ ਅਗਰ ਕਿਸੇ ਚੀਜ਼ ਦੀ ਚਾਹਤ ਹੋਏ, ਤੁਹਾਡਾ ਕੋਈ ਖਾਬ ਹੋਏ, ਕੋਈ ਡਰੀਮ ਹੋਏ, ਤੁਸੀਂ ਉਸ ਮੰਜ਼ਿਲ ਤੀਕਰ ਅੱਪੜ ਵੀ ਜਾਓ ਕਿਸੇ ਨਾ ਕਿਸੇ ਤਰ੍ਹਾਂ, ਅਤੇ ਮਿਹਨਤ ਕਰਕੇ ਆਓ। ਤੁਸੀਂ ਅਗਲੇ ਦਾ ਵੀ ਵੇਲਾ ਜ਼ਾਇਆ ਨਾ ਕਰੋ, ਆਪਣਾ ਵੀ ਵੇਲਾ ਜ਼ਾਇਆ ਨਾ ਕਰੋ, ਨਾ ਸਿਰਫ ਵੇਲਾ ਜ਼ਾਇਆ ਕਰੋ ਬਲਕਿ ਦਿਲ ਆਜ਼ਾਰੀ ਵੀ ਬੜੀ ਹੁੰਦੀ ਹੈ। ਮੈਂ ਇਸ ਚੀਜ਼ ਨੂੰ ਸਮਝ ਸਕਦੀ ਹਾਂ। ਕਿਉਂਕਿ ਕੁਝ ਸ਼ੋਭੇ ਐਸੇ ਹੁੰਦੇ ਨੇ ਕਿ ਕੁਝ ਜੋਬਸ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਡਰੀਮ ਜੋਬਸ ਹੁੰਦੀਆਂ ਨੇ, ਜਿਨ੍ਹਾਂ ਬਾਰੇ ਬਹੁਤ ਸਾਰੇ ਲੋਕ ਖਿਆਲ ਰੱਖ ਰਹੇ, ਖਿਆਲ ਕਰਦੇ ਨੇ ਜਾਂ ਫਿਰ ਸੋਚਦੇ ਨੇ ਕਿ ਕਾਸ਼ ਇਹ ਵਾਲਾ ਚਾਂਸ, ਇਹ ਵਾਲਾ ਮੌਕਾ ਸਾਨੂੰ ਮਿਲ ਜਾਏ। ਲੇਕਿਨ ਜਿਸ ਵੇਲੇ ਤੁਹਾਨੂੰ ਮੌਕਾ ਮਿਲਦਾ, ਓਪਰਚੁਨਿਟੀ ਮਿਲਦੀ ਆ, ਉਸ ਵੇਲੇ ਤੁਸੀਂ ਜ਼ਾਇਆ ਕਰ ਦਿੰਦੇ ਹੋ, ਸਿਰਫ ਇਹ ਕਹਿ ਕੇ ਕਿ ਨਹੀਂ ਜੀ ਅਸੀਂ ਤਾਂ ਕਦੀ ਰੇਡੀਓ ਸੁਣਿਆ ਨਹੀਂ, ਬਸ ਸ਼ੌਕ ਸੀ, ਕਦੀ ਕਦੀ ਸੁਣ ਲਈਦਾ ਸੀ। ਇਸ ਵੇਲੇ ਕਿਹਾ ਜਾਂਦਾ ਹੈ ਕਿ ਆਪਣੇ ਆਪ ਨੂੰ ਇੰਟਰੋਡਿਊਸ ਕਰਾਓ, ਤੁਸੀਂ ਫਿਰ ਅੱਗੋਂ ਬਲੈਂਕ ਹੋ ਜਾਂਦੇ ਹੋ ਕਿ ਨਹੀਂ ਜੀ ਟ੍ਰੇਨਿੰਗ ਹੋਏਗੀ ਅਤੇ ਫਿਰ ਸਾਰੀਆਂ ਚੀਜ਼ਾਂ ਨੂੰ ਸਿੱਖ ਲਾਂਗੇ। ਆਏ ਹਾਏ, ਮੈਨੂੰ ਇਸ ਗੱਲ ਦੀ ਬਿਲਕੁਲ ਸਮਝ ਨਹੀਂ ਆਈ, ਮਤਲਬ ਆਡੀਸ਼ਨ ਹੋਏ, ਤੁਹਾਡਾ ਰਿਕਾਰਡਿੰਗ ਹੋਈ, ਤਾਂ ਤੁਹਾਨੂੰ ਨੀਂਦ ਕਿਸ ਤਰ੍ਹਾਂ ਆ ਸਕਦੀ ਹੈ? ਤੁਸੀਂ ਕਿਸ ਤਰ੍ਹਾਂ ਇਹ ਸੋਚ ਸਕਦੇ ਹੋ ਕਿ ਤੁਸੀਂ ਜਾਓਗੇ ਤਾਂ ਤੁਹਾਡੇ ਕੋਲ ਬੋਲਿਆ ਨਹੀਂ ਜਾਏਗਾ, ਅਤੇ ਜਿਸ ਵੇਲੇ ਬੋਲਿਆ ਨਹੀਂ ਜਾਏਗਾ ਤਾਂ ਫਿਰ ਪ੍ਰੋਗਰਾਮ ਕਿੱਦਾਂ ਹੋਏਗਾ? ਫਿਰ ਸਾਰੀਆਂ ਗੱਲਾਂ ਜਿਹੜੀਆਂ ਵੱਖਰੀਆਂ, ਆਪਣੀ ਗੱਲ ਨੂੰ ਕਿਸ ਤਰ੍ਹਾਂ ਮਨਵਾਇਆ ਜਾਏ, ਇਸ ਹਵਾਲੇ ਨਾਲ ਤੁਸੀਂ ਜ਼ਰੂਰ ਪ੍ਰੋਗਰਾਮ 'ਚ ਸਾਂਝ ਪਾਉਣੀ ਹੈ। ਬਾਕਾਇਦਾ ਸੁਣਨ ਦਾ ਫਨ ਰੱਖਣਾ ਬਹੁਤ ਜ਼ਰੂਰੀ ਹੈ ਜੀ। ਆਪਣੀ ਗੱਲ ਨੂੰ ਅਗਰ ਅਸੀਂ ਕਿਸੇ ਨੂੰ ਕਹਿ ਰਹੇ ਹਾਂ, ਅਤੇ ਅਗਰ ਜਨਾਬ ਅਗਲਾ ਸੁਣ ਹੀ ਨਹੀਂ ਰਿਹਾ, ਜਾਂ ਫਿਰ ਤੁਸੀਂ ਸਿਚੁਏਸ਼ਨ ਐਸੀ ਕ੍ਰੀਏਟ ਕੀਤੀ ਹੈ ਕਿ ਤੁਸੀਂ ਆਪਣੀ ਗੱਲ ਸੁਣਾ ਕੇ ਅਗਲੇ ਦੀ ਗੱਲ ਨੂੰ ਸੁਣਨ ਦਾ ਫਨ ਨਹੀਂ ਰੱਖਦੇ, ਜ਼ਰੂਰੀ ਨਹੀਂ ਹੈ ਕਿ ਇਹ ਕਿਸੇ ਮਾਮਲੇ ਨੂੰ ਅਗਰ ਤੁਸੀਂ ਸੈਟਲ ਕਰ ਰਹੇ ਹੋ ਤਾਂ ਇੱਕ ਅੱਧੀ ਨਿਸ਼ਿਸਤੀ ਬਹੁਤ ਹੈ। ਸਮਟਾਈਮਸ ਬਹੁਤ ਦਫ਼ਾ ਮੁਲਾਕਾਤ ਹੋਣੀ ਬੜੀ ਜ਼ਰੂਰੀ ਹੈ, ਬਹੁਤ ਸਾਰੀ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ। ਵਕਤੀ ਤੌਰ 'ਤੇ ਕੋਈ ਕਹਿ ਦਿੰਦਾ ਜੀ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈ, ਸਾਨੂੰ ਕੋਈ ਸ਼ਿਕਾਇਤ ਨਹੀਂ ਹੈ, ਲੇਕਿਨ ਤੁਸੀਂ ਜਿਸ ਵੇਲੇ ਦੋ ਚਾਰ ਵਾਰੀ ਮਿਲਦੇ ਹੋ, ਤੁਹਾਨੂੰ ਥੋੜ੍ਹਾ ਜਿਹਾ ਬਿਹੇਵੀਅਰ, ਥੋੜ੍ਹਾ ਜਿਹਾ ਵਰਤਾਵਾ ਜਿਹੜਾ ਉਹ ਚੇਂਜ ਲੱਗਦਾ ਹੈ। ਇਹਨਾਂ ਸਭ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ, ਇੱਕ ਜ਼ਿਹਨ ਬਣਾ ਕੇ ਚੱਲਣਾ ਬੜਾ ਜ਼ਰੂਰੀ ਹੈ। ਕੀ ਖਿਆਲ ਹੈ ਜੀ? ਥੋੜ੍ਹੀ ਦੇਰ ਤੋਂ ਬਾਅਦ ਅਸੀਂ ਵਧਾਂਗੇ ਹੈਡਲਾਈਨਸ ਵਾਸਤੇ ਇਸਲਾਮਾਬਾਦ, ਬਾਅਦੋਂ ਵਾਪਸ ਆਵਾਂਗੇ। ਸਮਰਸ ਦੀ ਗੱਲ ਕਰੀਏ, ਗਰਮੀਆਂ ਦੀ ਗੱਲ ਕਰੀਏ, ਅਤੇ ਬਹੁਤ ਜ਼ਿਆਦਾ ਗਰਮੀ, ਆਪਣੀ ਸਕਿਨ ਦਾ ਬਹੁਤ ਸਾਰਾ ਖਿਆਲ ਰੱਖੋ। ਉਹ ਜਿਹੜੇ ਟੋਟਕੇ ਨਾਨੀਆਂ ਦਾਦੀਆਂ ਵਾਲੇ ਨੇ ਉਹ ਜ਼ਰੂਰ ਜਨਾਬ ਅਪਲਾਈ ਕਰੋ, ਆਪਣੀ ਸਕਿਨ ਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰੋ। ਐਸਾ ਨਹੀਂ ਹੈ ਕਿ ਓਇਲੀ ਸਕਿਨ ਹੈ ਅਤੇ ਤੁਸੀਂ ਕੁਝ ਇਸ ਤਰ੍ਹਾਂ ਦੇ ਪ੍ਰੋਡਕਟਸ ਹਮੇਸ਼ਾ ਇਸਤੇਮਾਲ ਕਰਦੇ ਹੋ, ਫਿਰ ਤੁਸੀਂ ਕਹਿੰਦੇ ਹੋ ਕਿ ਸਾਨੂੰ ਫ਼ਰਕ ਨਹੀਂ ਪੈ ਰਿਹਾ। ਆਪਣੇ ਆਪ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ ਜੀ। ਜਿਸ ਵੇਲੇ ਅਸੀਂ ਆਪਣੇ ਘਰ ਨੂੰ ਮੈਨੇਜ ਕਰਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਦੇ ਹਾਂ, ਖਿਆਲ ਕਰਦੇ ਹਾਂ ਹਰ ਕਿਸੇ ਦੀ ਪਸੰਦ ਨਾਪਸੰਦ ਆ, ਅਤੇ ਉੱਥੇ ਆਪਣੀ ਜ਼ਾਤ ਦਾ ਖਿਆਲ ਰੱਖਣਾ, ਆਪਣੇ ਆਪ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ।
1: ਅਸੀਂ ਆਪ ਮੁਕਾ ਲੈਣਾ ਹੈ,
0: ਜਿਹੜਾ ਰੌਲਾ ਅਸੀਂ ਆਪ ਮੁਕਾ ਲੈਣਾ। ਵਾਹ ਜੀ,

0: ਜੀ ਆਇਆਂ ਨੂੰ ਵੈਲਕਮ ਅਤੇ ਖੁਸ਼ਾਮਦੀ ਆਖਦੇ ਹਾਂ। ਤੁਸੀਂ ਸੁਣ ਰਹੇ ਹੋ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓ ਤੋਂ ਦੇਸੀ ਬੀਟਸ ਪ੍ਰੋਗਰਾਮ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨਾਲ। ਹੁਣ ਤੋਂ ਲੈ ਕੇ ਠੀਕ 3 ਵਜੇ ਤਾਈਂ ਜਨਾਬ ਤੁਹਾਡਾ ਸਾਡਾ ਸਾਥ ਜਿਹੜਾ ਰਹਿਣ ਵਾਲਾ ਮੁਸਲਸਲ। ਤੁਸੀਂ ਕਾਲਸ ਕਰ ਰਹੇ ਹੋ, ਲਾਈਵ ਕਾਲ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਪ੍ਰੋਗਰਾਮ 'ਚ। ਬਰਾਹ ਰਾਸਤ ਤੁਹਾਡੇ ਸਭ ਦੀ ਹੋਏਗੀ ਪਾਰਟੀਸੀਪੇਸ਼ਨ 042 ਦੇ ਇਜ਼ਾਫੀ ਕੋਡ ਨਾਲ 111-000-101 ਇਸ ਫੋਨ ਨੰਬਰ ਨੂੰ ਤੁਸੀਂ ਜ਼ਰੂਰ ਡਾਇਲ ਕਰਿਆ ਜੇ। ਆਪਣੀ ਗੱਲ ਨੂੰ ਕਿਸ ਤਰ੍ਹਾਂ ਮਨਵਾਇਆ ਜਾਏ, ਕਿਸ ਤਰ੍ਹਾਂ ਸਾਹਮਣੇ ਵਾਲੇ ਨੂੰ ਕਨਵਿੰਸ ਜਨਾਬ ਕੀਤਾ ਜਾਏ, ਕਿਸ ਤਰ੍ਹਾਂ ਕਾਇਲ ਕੀਤਾ ਜਾਏ, ਇਸ ਹਵਾਲੇ ਨਾਲ ਤੁਸੀਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਨੇ ਨੇ। ਬੜੇ ਮਜ਼ੇਦਾਰ ਜੇ ਮੈਸੇਜਿਸ ਆ ਰਹੇ ਨੇ ਜੀ, ਖੈਰ ਇਨਕਲੂਡ ਕਰਦੇ ਹਾਂ ਥੋੜ੍ਹੀ ਦੇਰ ਤੋਂ ਬਾਅਦ ਜੀ। ਅਸਲਾਮ ਅਲੈਕੁਮ। ਫਰੀ ਸਾਹਿਬਾ, ਠੀਕ ਠਾਕ ਹੋ? ਆਵਾਜ਼ ਕਿਉਂ ਕੱਟ ਰਹੀ ਹੈ? ਸੋਰੀ ਜੀ ਫਰੀ ਸਾਹਿਬਾ। ਹਾਂਜੀ, ਅੱਛਾ ਪਤਾ ਫਰੀ ਸਾਹਿਬਾ ਨੇ ਕੀ ਕਹਿਣਾ ਸੀ ਯਾਰ? ਮੈਨੂੰ ਪਤਾ ਆ, ਉਹਨੇ ਇਹ ਕਹਿਣਾ ਸੀ ਕਿ ਜ਼ੈਨਬ ਮੈਂ ਤਾਂ ਚੰਗੇ ਚੰਗੇ ਖਾਣੇ ਬਣਾ ਕੇ ਨਾ ਫਿਰ ਕਿਸੇ ਦੀ ਦਾਵਤ ਕਰਾਂ, ਫਿਰ ਉਸ ਤੋਂ ਬਾਅਦ ਮੈਂ ਜੋ ਕਹਾਂਗੀ ਨਾ ਅਗਲੇ ਮੰਨ ਜਾਣਗੇ, ਹੈ ਨਾ? ਇਹ ਵੀ ਵੈਸੇ ਹੀ ਖਰਬਾ ਸਹੀ ਹੈ ਜੀ। ਅਸਲਾਮ ਅਲੈਕੁਮ।
1: ਵਾਲੇਕੁਮ ਅਸਲਾਮ ਐਂਡ ਅਸਲਾਮ ਅਲੈਕੁਮ FM 101 ਰੇਡੀਓ ਪਾਕਿਸਤਾਨ ਸੇ ਆਪਕੋ ਵੈਲਕਮ, ਖੁਸ਼ ਆਮਦੀ ਜੀ ਆਇਆਂ ਨੂੰ, ਅਹਿਲਨ ਵਸਹਿਲਨ ਮਰਹਬਾ ਐਂਡ ਬਲੀ ਕਰੀ ਆਇਆਂ ਨੂੰ। ਕੈਸੀ ਆਂ?
0: ਮੈਂ ਠੀਕ ਠਾਕ। ਮਾਰਾ ਅੱਜ ਸਬਕ ਭੁੱਲ ਗਈ ਹੈ?
1: ਬਸ ਜਦੋਂ ਫਿਰ ਆਹੋ ਗਰਮੀ ਥੋੜੀ ਹੈ।
0: ਅੱਛਾ ਠੀਕ ਠਾਕ, ਚਲੋ ਇਹ ਵੀ ਠੀਕ ਹੈ ਮਾਰਾ ਕਿ ਤੁਸੀਂ ਠੀਕ ਵੀ ਹੋ ਅਤੇ ਗਰਮੀ ਨੂੰ ਵੀ ਇੰਜੋਏ ਕਰ ਰਹੇ ਹੋ, ਪ੍ਰੋਗਰਾਮ ਨੂੰ ਵੀ ਇੰਜੋਏ ਕਰ ਰਹੇ ਹੋ, ਫਿਰ ਵੀ ਕਾਲ ਕਰ ਰਹੇ ਹੋ।
1: ਹਾਂਜੀ ਜ਼ੈਨਬ ਆਪੀ, ਸਹੀ ਗੱਲ ਹੈ, ਤੁਹਾਡੇ ਸ਼ੋਅ ਦੀ ਬੜੀ ਇੰਤਜ਼ਾਰ ਹੁੰਦੀ ਹੈ।
0: ਅੱਛਾ ਠੀਕ ਹੋ ਗਿਆ, ਇੰਝ ਕਿਉਂ ਲੱਗ ਰਿਹਾ ਕੁਏਟਾ ਤੋਂ ਫੋਨ ਆਇਆ?
1: ਪੰਜਾਬੀ ਬੋਲਦੇ ਆ ਬਸ,
0: ਬੜੀ ਇੰਤਜ਼ਾਰ ਹੁੰਦੀ
1: ਹੈ।
0: ਅੱਛਾ ਅੱਛਾ ਠੀਕ ਹੋ ਗਿਆ। ਅਮਾਰਾ ਆਪਣੀ ਗੱਲ ਨੂੰ ਕਿਸ ਤਰ੍ਹਾਂ ਮਨਵਾਇਆ ਜਾਏ?
1: ਜ਼ੈਨਬ ਆਪੀ, ਅੱਜ ਦਾ ਦੌਰ ਇਸ ਤਰ੍ਹਾਂ ਹੈ ਕਿ ਸਹੀ ਗੱਲ ਨੂੰ ਗਲਤ ਤੇ ਗਲਤ ਨੂੰ ਸਹੀ ਮੰਨਿਆ ਜਾਂਦਾ ਹੈ। ਆਪਣੀ ਅਸਲ ਗੱਲ ਨੂੰ ਮਨਾਉਣਾ ਬਹੁਤ ਔਖਾ ਕੰਮ ਹੈ।
0: ਔਖਾ ਕੰਮ ਹੈ?
1: ਹਾਂਜੀ, ਲੇਕਿਨ ਮੈਂ ਤਾਂ ਕੀ ਕਰਨੀ ਹੈ, ਇੱਕ ਤੋਂ ਦੋ ਦਫ਼ਾ ਕਿਸੇ ਨੂੰ ਯਕੀਨ ਦਿਲਵਾਉਣੀ ਹੈ ਕਿ ਇਹ ਗੱਲ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ। ਅਗਰ ਕੋਈ ਮੇਰੀ ਗੱਲ ਤੇ ਯਕੀਨ ਕਰ ਲੈ ਠੀਕ ਹੈ, ਵਰਨਾ ਮੈਂ ਕਹਿੰਦੀ ਹਾਂ ਤੁਸੀਂ ਉਸ ਰਸਤੇ ਤੇ ਮੈਂ ਇਸ ਰਸਤੇ।
0: ਇਹ ਤਾਂ ਫਿਰ ਹਾਰ ਮੰਨਣ ਵਾਲੀ ਗੱਲ ਹੋਈ, ਤੁਸੀਂ ਉਸ ਰਸਤੇ ਤੇ ਮੈਂ ਇਸ ਰਸਤੇ।
1: ਟਾਈਮ ਆਉਂਦਾ ਹੈ ਨਾ ਕਿ ਫਿਰ ਜਿਹੜੀ ਗੱਲ ਹੁੰਦੀ ਹੈ ਕਲੀਅਰ ਹੋ ਜਾਂਦੀ, ਫਿਰ ਉਹ ਜਿਹੜੀ ਸਹੀ ਗੱਲ ਹੈ ਉਹ ਆਪਣੇ ਆਪ ਸਾਹਮਣੇ ਆ ਜਾਂਦੀ ਹੈ।
0: ਹਾਂ, ਮਤਲਬ ਤੁਸੀਂ ਕਹਿੰਦੇ ਹੋ ਕਿ ਥੋੜਾ ਜਿਹਾ ਵੇਲਾ ਦਰਕਾਰ ਹੁੰਦਾ ਹੈ, ਫਿਰ ਚੀਜ਼ਾਂ ਠੀਕ ਹੋ ਜਾਂਦੀ। ਚਲੋ ਜੀ ਠੀਕ,
1: ਬਹਿਸ ਕਰਨਾ ਵੀ ਅੱਛੀ ਗੱਲ ਨਹੀਂ ਹੁੰਦੀ।
0: ਸਹੀ ਗੱਲ, ਬਹੁਤ ਠੀਕ। ਹੋਰ ਕੁਝ ਕਹਿਣਾ ਚਾਹੁੰਦੇ ਹੋ?
1: ਜ਼ੈਨਬ ਆਪੀ, ਮੈਂ ਬਹੁਤ ਕੁਝ ਕਹਿਣਾ ਚਾਹੁੰਦੀ ਹਾਂ, ਲੇਕਿਨ ਜਦੋਂ ਓਨੀਅਰ ਕਾਲ ਮਿਲਦੀ ਹੈ ਨਾ, ਮੇਰੀਆਂ ਸਾਰੀਆਂ ਗੱਲਾਂ ਇੱਧਰ ਉੱਧਰ ਉੱਡ ਪੁੱਡ ਜਾਂਦੀਆਂ ਨੇ। ਲੇਕਿਨ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਗੱਲ ਕਰਨਾ ਚਾਹਵਾਂ ਉਹ ਪੂਰੀ ਕਰਕੇ ਜਾਵਾਂ, ਲੇਕਿਨ ਕਾਲ ਬੜੀ ਮੁਸ਼ਕਲ ਨਾਲ ਮਿਲਦੀ ਹੈ ਤੇ ਸਾਰੇ ਲਿਸਨਰ ਇੰਤਜ਼ਾਰ ਕਰਦੇ ਨੇ, ਕਿਉਂਕਿ ਹਫ਼ਤੇ 'ਚ ਇੱਕ ਤੇ ਸ਼ੋਅ ਹੁੰਦਾ ਤੁਹਾਡਾ, ਤੇ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੀ ਤੁਹਾਡੇ ਸ਼ੋਅ 'ਚ ਸਾਡੀ ਵੀ ਕਾਲ ਮਿਲੇ, ਤੇ ਜ਼ਿਆਦਾ ਤੋਂ ਜ਼ਿਆਦਾ ਨਾ। ਤੇ ਜਿੱਥੋਂ ਤੱਕ ਤੁਹਾਡੀ ਤੇ ਮੇਰੀ ਆਵਾਜ਼ ਆ ਰਹੀ ਹੈ, ਸਪੈਸ਼ਲੀ ਪ੍ਰਵੀਨ ਸਾਹਿਬ, ਪ੍ਰਵੀਨ ਆਂਟੀ, ਸੋਰੀ ਆਪ ਹੀ ਨਹੀਂ, ਪ੍ਰਵੀਨ ਆਂਟੀ,
0: ਠੀਕ ਹੈ?
1: ਔਰ ਸ਼ਮੀ ਮਾਮ ਸਰ, ਜਹਾਂ ਤੱਕ ਮੇਰੀ ਔਰ ਆਪਕੀ ਆਵਾਜ਼ ਆ ਰਹੀ ਹੈ, ਸਭ ਕੇ ਲਈ ਬਹੁਤ ਸਾਰੀਆਂ ਦੁਆਏ ਔਰ ਆਪਕੇ ਲਈ ਬਹੁਤ ਸਾਰੀ ਬੈਸਟ ਵਿਸ਼ਿਸ, ਔਰ ਮੁਕਾਬੇ ਨੂੰ ਕਰਕੇ ਇਤਬਾਰ ਦੇਣੀ ਆ ਹੋ ਸਕੇ।
0: ਜ਼ਰੂਰ ਜ਼ਰੂਰ ਪਲੇ ਕਰਦੀ ਹਾਂ, ਥੈਂਕ ਯੂ ਮਾਰਾ, ਖੁਸ਼ ਰਹੋ। ਅਮਾਰਾ ਬੇਗ ਸਾਡੇ ਨਾਲ ਮੌਜੂਦ ਰਹੀਆਂ ਲਾਈਵ ਕਾਲ ਤੇ ਆਉਣ ਦਾ ਬਹੁਤ ਸ਼ੁਕਰੀਆ ਜੀ, ਮੁਹੱਬਤਾਂ ਦਾ, ਚਾਹਤਾਂ ਦਾ। ਇਹ ਮੁਹੱਬਤ ਚਾਹਤ ਹੀ ਹੈ ਕਿ ਤੁਸੀਂ ਸਾਡੀ ਵਜ੍ਹਾ ਤੋਂ ਪੰਜਾਬੀ ਬੋਲਦੇ ਹੋ, ਸਾਡੇ ਪ੍ਰੋਗਰਾਮ 'ਚ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦੇ ਹੋ, ਸਾਨੂੰ ਇਹ ਗੱਲ ਬੜੀ ਪਸੰਦ ਹੈ ਜੀ। ਅਸਲਾਮ ਅਲੈਕੁਮ।
2: ਮੈਂ
0: ਠੀਕ ਠਾਕ, ਤੁਸੀਂ ਠੀਕ ਹੋ?
2: ਸ਼ੁਕਰ ਅਲਹਮਦੁਲਿਲਾ, ਵੀ ਮੂਡ ਖਰਾਬ ਹੋ ਗਿਆ, 2 ਵਜੇ ਕੇ ਬਾਅਦ ਡਾਟਾ ਚਲਾ ਗਿਆ।
0: ਕੀ ਚਲਾ ਗਿਆ? ਅੱਛਾ ਡਾਟਾ ਚਲਾ,
2: ਡਾਟਾ
0: ਮਨਵਾਤੇ
2: ਤਾਂ ਉਸਕੋ ਲਾਲਚ ਦੇਗਾ, हमारे ये गाल मानेगा तुम्हारे लिए हम ये काम करेंगे. आजकल दूर यही दूर है.
3: ओए होए होए
2: ये कर गाल बनाओ.
0: चलो ये भी ठीक है अब्दुल्ला. चलो इस गाल नु भी असी नोट कर लिया. और कुछ कहना चाहते हो?
2: हां ना हुन इमे बाल गाली में आपी जब छोटा बच्चा तेरा बात नहीं माने वे उसको बोले के मैं तुमको पिकनिक पे ले जाऊंगा पार्क में ले जाऊंगा वहां के जाकर दुकान साहब के लिए वो अंडे वगैरह लाएगा.
0: सही हो गया सही हो गया.
2: बड़ों के लिए हम बड़ों के लिए तो हम इस तरफ बोलते हैं
0: एक कोई गाल हमारे
2: एक काम नहीं और बड़ों के लिए हम क्या ला रहे जैसे हमारा ये काम करो हम तुमको सरप्राइज देगा. सरप्राइज बेवकूफ बना रहे.
0: ठीक है अल्हम्दुलिल्लाह इतना सच बोलने का बहुत शुक्रिया. थैंक यू. अल्हम्दुलिल्लाह मला खेल साढ़े नाल मौजूद रहे क्वेटा तो शामिल होने का बहुत शुक्रिया अल्हम्दुलिल्लाह. जूंदे बसते रहो आबाद रहो. तीन कॉल्स असी लै चुके ते फिलहाल वेला हो चलिया है चंगे वाले आरजे बनन की कोशिश करन दा जनाब. तो वेखदे हां जी सरमद कदीर जी सोहनी जी आवाज़ है ट्रैक ओही है बिल्कुल ओही है जी.

0: ਦਿੰਦੀ। ਇਤਬਾਰ ਬਣਾਉਣਾ ਮੇਰੇ ਖਿਆਲ 'ਚ ਕਹਿ ਲਓ ਕਿ ਜ਼ਿੰਦਗੀ ਦਾ ਸਭ ਤੋਂ ਔਖਾ ਅਤੇ ਮੁਸ਼ਕਿਲ ਕੰਮ ਹੈ, ਜਿਸ ਨੂੰ ਬਣਾਉਣ ਲੱਗਿਆਂ ਵਰੇ ਬੀਤ ਜਾਂਦੇ ਨੇ, ਲੇਕਿਨ ਟੁੱਟਣ ਲੱਗਿਆਂ ਇੱਕ ਪਲ ਹੀ ਕਾਫੀ ਹੁੰਦਾ ਹੈ। ਮਾਰਾ ਬੇਗ, ਬਹੁਤ ਸ਼ੁਕਰੀਆ ਜੀ, ਤੁਸੀਂ ਇੰਨਾ ਸੋਹਣਾ ਗੀਤ ਜਿਹੜਾ ਪ੍ਰੋਗਰਾਮ 'ਚ ਸ਼ਾਮਿਲ ਕਰਵਾਇਆ। ਅਸਲ 'ਚ ਮੈਂ ਪਲੇ ਬਹੁਤ ਕਰ ਲਿਆ ਸੀ, ਹੁਣ ਮੈਂ ਆਪਣੇ ਤੌਰ 'ਤੇ ਕਰਦੀ ਅਤੇ ਲਿਸਨਰਸ ਨੇ ਕਹਿਣਾ ਸੀ ਕਿ ਇਹਦੇ ਕੋਲ ਇਹੋ ਗਾਣਾ ਤੁਸੀਂ ਕਿਹਾ, ਅਤੇ ਮੈਂ ਕਿਹਾ ਕਿ ਚਲੋ ਤੁਹਾਡੇ ਬਹਾਨੇ ਫਿਰ ਚੱਲ ਜਾਏਗਾ। ਹੈਂਜੀ ਜੀ ਜੀ। ਅੱਛਾ, ਵੈਸੇ ਕਿਸੇ ਲਿਸਨਰ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਇਹ ਗਾਣਾ ਜਿਹੜਾ ਹੈ ਕਿਸ ਗਾਣੇ ਦੀ ਤਰਜ਼ 'ਤੇ ਹੈ। ਪਤਾ ਮੈਨੂੰ ਜ਼ਰੂਰ ਹੈ, ਲੇਕਿਨ ਮੈਂ ਚਾਹੁੰਦੀ ਹਾਂ ਕਿ ਕਦੀ ਕੋਈ ਆ ਕੇ ਦੱਸੇ ਜੀ। ਅਸਲਾਮ ਅਲੈਕੁਮ।
1: ਪਰੇਸ਼ਾਨੀਆਂ
2: ਨੇ
0: ਤੁਸੀਂ ਜਿਸ ਤਰ੍ਹਾਂ ਬੋਲਦੇ ਹੋ, ਜਿਸ ਤਰ੍ਹਾਂ ਸੋਲਿਡ ਗੱਲਬਾਤ ਕਰਦੇ ਹੋ, ਜਿਸ ਤਰ੍ਹਾਂ ਵੈਲਿਡ ਅਤੇ ਅੱਛੀ ਗੱਲਬਾਤ ਕਰਦੇ ਹੋ, ਤੁਹਾਡੇ ਲਈ ਤਾਂ ਬੜਾ ਆਸਾਨ ਹੋਏਗਾ ਕਿਸੇ ਨੂੰ ਵੀ ਕਾਇਲ ਕਰ ਲੈਣਾ, ਆਪਣੀ ਗੱਲ ਨੂੰ ਮਨਵਾ ਲੈਣਾ।
2: ਲੋ ਮੈਂ ਮਨਵਾਉਣ ਲੱਗਾ ਜੇ, ਲੋ ਸੁਣੋ, ਅਗਰ ਜੇ ਚਾਹ ਪੀਣ ਵਾਲਾ ਜ਼ੈਨਬ ਬਾਜੀ ਦੇ ਚਾਹ ਦੇ ਨਾਲ ਕੇਕ ਰਸ ਪੇਸ਼ ਕਰੋ, ਜਦੋਂ ਅੱਧੇ ਕੇਕ ਰਸ ਤੇ ਅੱਧੀ ਚਾਹ ਪੀ ਲਵੇ ਤੇ ਆਪਣਾ ਆਪਣੀ ਗੱਲ ਅੱਗੇ ਸ਼ੇਅਰ ਕਰੋ, ਮੰਨ ਜਾਏਗਾ ਜੀ। ਅਗਰ ਕੋਈ ਠੰਡਾ ਪੀਣ ਵਾਲਾ, ਅਗਰ ਕੋਈ ਠੰਡਾ ਪੀਣ ਵਾਲਾ ਜ਼ੈਨਬ ਬਾਜੀ ਤੇ ਕੋਕ ਦੀ ਨਾਲ
0: ਫਰੇ
2: ਬਾਜੀ ਨੇ ਵੀ ਆਪਣਾ ਵਿਚਾਰ ਸਾਂਝਾ ਕਰਨਾ ਸੀ, ਤੁਸੀਂ ਗੱਲ ਉਹਦੇ ਨਾਲ ਸਹੀ ਕੀਤੀ ਜੀ।
0: ਬਿਲਕੁਲ ਬਿਲਕੁਲ, ਚਲੋ ਇਹ ਵੀ ਇੱਕ ਤੁਸੀਂ ਚੰਗਾ ਹੱਲ ਜਿਹੜਾ ਉਹ ਦੱਸ ਛੱਡਿਆ। ਹੋਰ ਕੁਝ ਕਹਿਣਾ ਚਾਹੋਗੇ?
2: ਕੁੜੀ ਆਈ ਸੀ, ਅੱਲਾ ਤੰਦਰੁਸਤੀ ਦੇਵੇ ਉਹਨੂੰ, ਮਾਰਾ ਬੇਗ, ਆਪਣੀ ਸਾਡੀ ਇੱਕ ਭੈਣ, ਉਹ ਕਹਿੰਦੀ ਹੈ ਖਰੇ ਜੀਰਾ ਭਾਈ ਭੁੱਲ ਗਿਆ, ਨੀਲਾ ਬਾਜੀ,
0: ਠੀਕ ਹੈ, ਨੀਲਾ ਬਾਜੀ ਭੁੱਲ ਗਏ ਨੇ।
2: ਨਹੀਂ ਮੈਂ ਭੁੱਲ ਗਿਆ ਜੀ, ਨੀਲਾ ਬਾਜੀ ਮੇਰਾ ਨਾਂ ਲੈਂਦੇ ਸੀ, ਜੀਰਾ ਭਾਈ ਪਤਾ ਨੀ ਸਾਨੂੰ ਭੁੱਲ ਗਿਆ, ਮੈਂ ਭੁੱਲਿਆ ਨੀ ਜੀ, ਸਾਰਿਆਂ ਨੂੰ ਦਿਲ ਦੇ ਵਿੱਚ ਸਾਰੇ ਮੁਹੱਬਤ ਵਾਲੇ ਨੇ ਜੀ।
0: ਚਲੋ ਜ਼ਬਰਦਸਤ,
2: ਜਮੀਤ ਬਰਫੀ ਵਾਲਾ ਤੇ ਆਪਣਾ ਮਾਨਤ ਗਾਰਡ ਤੇ ਲਦੀ ਮੁਗਲ ਤੇ ਸਾਰੇ ਸ਼ਮਸੀ ਗਰੁੱਪ ਨੂੰ ਮੇਰਾ ਸਲਾਮ, ਤੇ ਤੁਹਾਡੇ ਲਈ ਜ਼ੈਨਬ ਬਾਜੀ ਬਹੁਤ ਸਾਰੀਆਂ ਦੁਆਵਾਂ, ਤੁਸੀਂ ਆਉਂਦੇ ਰਹੋ ਤੇ ਅਸੀਂ ਪ੍ਰੋਗਰਾਮ ਕਰਦੇ ਰਹੀਏ ਤੇ ਅਸੀਂ ਵਿਚਾਰ ਸਾਂਝੇ ਕਰਦੇ ਲਈਏ। ਐਂਡ ਦੇ ਉੱਤੇ ਮੈਂ ਇੱਕ ਗੱਲ ਕਰਦਾ ਜਾਵਾਂ, ਸਾਮਾ ਵਫਾ ਕੀਤੀ ਆਜ਼ਾਦੀ ਦਾ ਦੀਵਾ ਬਲਦਾ ਰਿਹਾ ਤੇ ਤੁਹਾਡੇ ਆਉਣ ਵਾਲੇ ਸ਼ੋਅ ਵਿੱਚ ਫਿਰ ਲਾਈਵ ਕਾਲ ਕਰਨ ਦੀ ਕੋਸ਼ਿਸ਼ ਕਰਾਂਗਾ, ਉਦੋਂ ਤੱਕ ਤੁਹਾਡਾ ਤੇ ਸਾਡਾ ਤੇ ਸਾਡੇ ਸਾਰਿਆਂ ਦਾ ਰੱਬ ਰਾਖਾ ਤੇ ਅੱਲਾ ਬੇਲੀ ਜੀ,
0: ਅੱਲਾ ਬੇਲੀ ਤੇ ਰੱਬ ਰਾਖਾ। ਕੀ ਬਾਤ ਹੈ ਉਸਤਾਦ ਜੀਰਾ, ਤੁਸੀਂ ਬੜਾ ਚੰਗਾ ਇੱਕ ਹੱਲ ਜਿਹੜਾ ਨਾ ਸਾਨੂੰ ਦੱਸਤਾ ਹੈ। ਆਪਣੀ ਗੱਲ ਨੂੰ ਕਿਸ ਤਰ੍ਹਾਂ ਮਨਵਾਇਆ ਜਾਏ, ਕਿਸ ਤਰ੍ਹਾਂ ਸਾਹਮਣੇ ਵਾਲੇ ਨੂੰ ਕਾਇਲ ਕੀਤਾ ਜਾਏ, ਉਹਨੂੰ ਦਲਾਇਲ ਦਿੱਤੇ ਜਾਣ ਕਿ ਅਸੀਂ ਜੋ ਕਹਿ ਰਹੇ ਹਾਂ ਬਿਲਕੁਲ ਠੀਕ ਕਹਿ ਰਹੇ ਹਾਂ, ਯਕੀਨ ਕਰ ਲਓ, ਮੰਨ ਲਓ ਸਾਡੀ ਗੱਲ ਨੂੰ। ਵੈਸੇ ਮੈਂ ਸਮਝਦੀ ਹਾਂ ਕਿ ਇੱਕ ਦੂਸਰੇ ਦੇ ਮਿਜ਼ਾਜ ਨੂੰ ਸਮਝਣਾ ਬੜਾ ਜ਼ਰੂਰੀ ਹੈ। ਜਿਸ ਤਰ੍ਹਾਂ ਕਿ ਅਗਰ ਅਸੀਂ ਦਫ਼ਤਰ ਦੀ ਗੱਲ ਕਰੀਏ, ਆਫਿਸ ਦੀ ਗੱਲ ਕਰੀਏ, ਤਾਂ ਅਸੀਂ ਅਗਰ ਸਾਨੂੰ ਛੁੱਟੀ ਚਾਹੀਦੀ ਹੁੰਦੀ ਹੈ, ਕੋਈ ਦਰਖਾਸਤ ਕਰਨੀ ਹੁੰਦੀ ਹੈ, ਕੋਈ ਰਿਕੁਐਸਟ ਕਰਨੀ ਹੁੰਦੀ ਹੈ, ਪਹਿਲੇ ਅਸੀਂ ਵੇਖਦੇ ਹਾਂ ਕਿ ਬੋਸ ਦਾ ਮੂਡ ਠੀਕ ਹੈ, ਇਹ ਗੱਲ ਕਰੀਏ ਕਿ ਨਾ ਕਰੀਏ। ਸਿਚੁਏਸ਼ਨ ਦੇ ਹਿਸਾਬ ਨਾਲ ਵੀ ਅਗਰ ਗੱਲ ਕੀਤੀ ਜਾਏ ਤਾਂ ਮੇਰੇ ਖਿਆਲ 'ਚ ਉਹਦਾ ਬੜਾ ਫਾਇਦਾ ਹੁੰਦਾ ਹੈ। ਇਸੇ ਤਰ੍ਹਾਂ ਹੀ ਅਗਰ ਘਰ ਦੀ ਗੱਲ ਕੀਤੀ ਜਾਏ ਤਾਂ ਪਹਿਲੇ ਅੱਬਾ ਜੀ ਦਾ ਮੂਡ ਮਿਜ਼ਾਜ ਲੋਕ ਵੇਖਦੇ ਨੇ, ਫਿਰ ਸਾਡੀ ਤਾਂ ਗੱਲ ਹੀ ਹੋਰ ਹੈ। ਸਾਡੇ ਤੇ ਘਰ ਦਾ ਮਾਹੌਲ ਵੈਸੇ ਹੀ ਬੜਾ ਫਰੈਂਡਲੀ ਹੈ, ਸਾਡੇ ਪੇਰੈਂਟਸ ਨੇ ਬੜਾ ਸਾਨੂੰ ਕੌਨਫੀਡੈਂਸ ਦਿੱਤਾ ਹੋਇਆ, ਖੁਦ ਇਤਮਾਦੀ ਦਿੱਤੀ ਹੋਈ ਹੈ ਕਿ ਅਸੀਂ ਕੋਈ ਵੀ ਗੱਲ ਹੋਏ ਸਾਨੂੰ ਸਿਚੁਏਸ਼ਨ ਨੂੰ ਬਣਾਉਣਾ ਨਹੀਂ ਪੈਂਦਾ, ਅਸੀਂ ਬੜੀ ਆਸਾਨੀ ਨਾਲ ਦਿਲ ਦੀ ਹਰ ਗੱਲ ਕਹਿ ਲਈਦੀ ਹੈ, ਕਰ ਲਈਦੀ ਹੈ, ਹਰ ਤਰ੍ਹਾਂ ਦਾ ਗਿਲਾ ਸ਼ਿਕਵਾ ਜਿਹੜਾ ਉਹ ਕਰ ਲਈਦਾ ਹੈ। ਸਰਮਦ ਕਦੀਰ ਦੀ ਆਵਾਜ਼ ਸੋਹਣੀ ਜਿਹੀ, ਤੇ ਇਸ ਟਰੈਕ ਨੂੰ ਇੱਥੇ ਰਹਿਣ ਦਿੰਦੇ ਹਾਂ, ਵੇਖਦੇ ਹਾਂ ਲਾਈਵ ਕਾਲ ਤੇ ਕੌਣ ਨੇ ਕੀ ਕਹਿਣਾ ਚਾਹੁੰਦੇ ਨੇ ਜੀ।
2: ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ।
2: ਕੌਣ ਸਾਡੇ? ਦਰੀਸ ਗੱਲ ਕਰ ਰਹੇ
0: ਹਾਂ ਜੀ। ਦਰੀਸ, ਠੀਕ ਹੋ?
2: ਹਾਂਜੀ ਜੀ, ਸ਼ੁਕਰ ਅੱਲਾ ਪਾਕ ਦਾ,
0: ਅਲਹਮਦੁਲਿਲਾ।
2: ਮੈਂ ਕਹਾਂਗਾ ਕਿ ਹਰ ਚੀਜ਼ ਦਾ ਇੱਕ ਅਲੱਗ ਅਲੱਗ ਤਰੀਕਾ ਹੁੰਦਾ। ਅਗਰ ਤੁਸੀਂ ਕੋਈ ਕੰਮ ਕਰ ਰਹੇ ਹੋ ਤੇ ਆਪਣਾ ਕੰਮ ਕਰਕੇ ਤੁਸੀਂ ਆਪਣਾ ਹੁਨਰ ਦਿਖਾ ਕੇ ਅਗਲੇ ਬੰਦੇ ਬਣਾ ਸਕਦੇ ਹੋ।
1: ਤੇ ਦੂਸਰਾ ਤੁਸੀਂ ਕਿਸੇ ਬੰਦੇ ਨੂੰ ਅਗਰ ਵੈਸੇ ਤੁਸੀਂ ਬਣਾ ਰਹੇ ਹੋ ਕਿਸੇ ਗੱਲ ਤੋਂ ਤੇ ਜਿਹੜਾ ਆਪਣਾ ਮੂੰਹ ਹੈ ਮਾਸੂਮ ਜਿਹਾ ਕਰ ਲਓ, ਮਾਸੂਮ ਦੀ ਸ਼ਕਲ ਵੇਖ ਕੇ ਅਗਲਾ ਬੰਦਾ ਵੀ ਤੁਹਾਡੇ ਗੱਲ ਮੰਨ ਜਾਏਗਾ। ਕੁਛ ਬੰਦੇ ਹਨ ਤੁਸੀਂ ਜਿਹੜਾ ਮੂੰਹ ਹੈ ਗੁੱਸੇ ਨਾਲ ਕਰਕੇ ਫਜਲ ਕਰਦੇ ਕਿ ਮੂੰਹ ਦਾ ਬਣਾ ਲਓ ਵੱਡਾ ਸਾਰਾ ਗੁੱਸੇ ਨਾਲ ਦੇਖੋ, ਤੇ ਉਹ ਵੇਖ ਕੇ ਅਗਲਾ ਬੰਦਾ ਤੁਹਾਡੀ ਗੱਲ ਮੰਨ ਸਕਦਾ।
0: ਮੈਂ ਸਮਝ ਗਈ, ਮਤਲਬ ਘਰ ਚ ਕੋਈ ਮਨਵਾਣੀ ਹੋਏ ਤੇ ਥੋੜਾ ਜਿਹਾ ਮੂਡ ਖਰਾਬ ਕਰ ਲਓ ਕਿ ਮੈਂ ਰੋਟੀ ਨੀ ਖਾਣੀ,
1: ਮਤਲਬ ਹਰ ਚੀਜ਼ ਦਾ ਇੱਕ ਨਵਾਂ ਰੰਗ ਹੁੰਦਾ, ਹਰ ਤਰੀਕਾ ਹੁੰਦਾ। ਕਿਸੇ ਬੱਚੇ ਨੂੰ ਕੋਈ ਚੀਜ਼ ਬਣਾਉਣੀ ਹੈ ਪਿਆਰ ਨਾਲ ਵੀ ਤੁਸੀਂ ਬਣਾ ਸਕਦੇ ਹੋ, ਕਿਸੇ ਨਾਲ ਗੁੱਸੇ ਨਾਲ ਵੀ ਬਣਾ ਸਕਦੇ ਹੋ, ਸਿਆਣੇ ਬੰਦੇ ਨੂੰ ਵੀ ਤੁਸੀਂ ਇਸੇ ਤਰ੍ਹਾਂ ਹੀ ਕਰ ਸਕਦੇ ਹੋ
0: ਕਿ
1: ਪਿਆਰ ਨਾਲ ਤੇ ਗੁੱਸੇ ਨਾਲ ਬਣਾ ਸਕਦੇ ਹੋ।
0: ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ ਜੀ ਜੀ।
1: ਬਹੁਤ ਅੱਛਾ ਪ੍ਰੋਗਰਾਮ ਤੇ ਬਹੁਤ ਅੱਛੀ ਆਵਾਜ਼ ਤੁਹਾਡੀ,
0: ਇਦਰੀ ਸਾਡੇ ਨਾਲ ਮੌਜੂਦ ਰਹੇ। ਬਿਲਕੁਲ ਠੀਕ ਗੱਲ ਹੈ, ਘਰ ਚ ਨਾ ਕੋਈ ਕਦਮ ਮੈਂਬਰ ਐਸਾ ਹੁੰਦਾ, ਮੈਂ ਆਪਣੇ ਆਪ ਨੂੰ ਵੀ ਉਹਦੇ ਚ ਸ਼ਾਮਿਲ ਕਰ ਲੈਣੀ ਆ। ਚਲੋ ਠੀਕ ਹੈ ਜੀ, ਘਰ ਵਾਲੇ ਕਹਿਣਗੇ ਜ਼ੈਨਬ ਬਹੁਤ ਚੰਗੀ ਬਣ ਰਹੀ ਆ ਸਟੂਡੀਓ 'ਚ ਬਹਿ ਗਏ। ਕਦੀ ਕਦਾਰ ਹੋ ਵੀ ਜਾਂਦਾ ਹੈ, ਕੋਈ ਥੋੜ੍ਹਾ ਮੂਡ ਬੰਦੇ ਦਾ ਖਰਾਬ ਹੋ ਵੀ ਜਾਂਦਾ, ਕੋਈ ਐਸਾ ਬੰਦਾ ਹੋਏ ਜਿਹਨੂੰ ਕਦੀ ਗੁੱਸਾ ਨਾ ਆਉਂਦਾ ਹੋਏ, ਫਿਰ ਜਿਸ ਵੇਲੇ ਉਹਨੂੰ ਗੁੱਸਾ ਆਉਂਦਾ ਤਾਂ ਫਿਰ ਉਹਨੂੰ ਡਾਢਾ ਗੁੱਸਾ ਆਉਂਦਾ, ਫਿਰ ਉਹਨੂੰ ਸਮਝ ਨਹੀਂ ਆਉਂਦੀ ਕਿ ਗੁੱਸਾ ਕਿਸ ਵੇਲੇ ਕਿਸ ਤਰ੍ਹਾਂ ਕੰਟਰੋਲ ਹੋਏਗਾ। ਸਿਚੁਏਸ਼ਨ ਦੇ ਹਿਸਾਬ ਨਾਲ ਮੂਡ ਮਜ਼ਾਜ ਵੀ ਕਈ ਦਫ਼ਾ ਬਣਾਉਣਾ ਪੈਂਦਾ, ਜਿੱਦਾਂ ਇਦਰੀਸ ਤੁਸੀਂ ਵੀ ਬਿਲਕੁਲ ਇਹੋ ਹੀ ਗੱਲ ਕਹਿ ਰਹੇ ਸੀ। ਦੁਆ ਹੈ ਜਨਾਬ ਆਪੀ ਤੁਹਾਡੇ ਵਾਸਤੇ, ਬਹੁਤ ਸ਼ੁਕਰੀਆ। ਨਈਮ ਹਜ਼ਾਰਵੀ ਦਾ ਸੌਂਗ ਪਲੇ ਕਰ ਦਿਉ, ਮੈਂ ਜ਼ਰੂਰ ਕਰਦੀ ਹਾਂ। 4471 ਦੇ ਤੁਹਾਡੇ ਕੁਝ ਮੈਸੇਜਸ ਨੇ, ਉਹਨਾਂ ਨੂੰ ਪੜ੍ਹਦੇ ਚੱਲੀਏ। ਅਸਲਾਮ ਅਲੈਕਮ ਜਨਾਬ ਆਪੀ। ਵਾਲੇਕੁਮ ਅਸਲਾਮ। ਅਬਦੁਲ ਹਮੀਦ ਭਾਈ ਸਾਡੇ ਨਾਲ ਮੌਜੂਦ, ਬਹੁਤ ਸ਼ੁਕਰੀਆ। ਮੇਰਾ ਹਾਲ ਪੁੱਛ ਰਹੇ, ਉਮੀਦ ਕਰਦਾ ਵਾਂ ਕਿ ਤੁਸੀਂ ਖੈਰੀਅਤ ਨਾਲ ਹੋਵੋਗੇ। ਜਿਸ ਵੇਲੇ ਅਸੀਂ ਬੱਚੇ ਸੀ ਤੇ ਰੋ ਕੇ ਆਪਣੀ ਗੱਲ ਨੂੰ ਮਨਵਾ ਲੈਂਦੇ ਸੀ, ਹੁਣ ਕੀ ਹੈ, ਹੁਣ ਉਮਰ ਗੁਜ਼ਰ ਗਈ ਹੈ, ਹੁਣ ਆ ਗਿਆ ਬੁਢਾਪਾ, ਅਤੇ ਹੁਣ ਅਸੀਂ ਕੀ ਕਰੀਦਾ, ਤਰਲੇ ਕਰਕੇ ਆਪਣੀ ਗੱਲ ਨੂੰ ਮਨਵਾ ਲਈਦਾ। ਸ਼ਹਿਜ਼ਾਦ ਬਾਬਾ ਨੂੰ ਅਤੇ ਬਾਬਾ ਨਜ਼ੀਰ ਨੂੰ ਸਭ ਨੂੰ ਸਲਾਮ। ਵਾਲੇਕੁਮ ਅਸਲਾਮ, ਥੈਂਕ ਯੂ ਸੋ ਮਚ। ਤੁਹਾਡਾ ਸ਼ੋਅ ਜ਼ਬਰਦਸਤ ਹੈ ਜੀ, ਬਹੁਤ ਸ਼ੁਕਰੀਆ। ਤੈਮੂਰ ਸਾਨੂੰ ਸੁਣਦੇ ਚਕਵਾਲ ਤੋਂ, ਬਹੁਤ ਸ਼ੁਕਰੀਆ। ਵਾਜਿਦ ਆਸਿਫ ਆ ਗਏ ਪ੍ਰੋਗਰਾਮ 'ਚ, ਥੈਂਕ ਯੂ ਸੋ ਮਚ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਜ਼ਿਆ ਭੱਟੀ ਸਾਨੂੰ ਸੁਣਦੇ, ਬਹੁਤ ਬਹੁਤ ਸ਼ੁਕਰੀਆ ਜੀ। ਮੈਕੋ ਖੁਆਬ ਸ਼ਫਾਉਲਾ ਦਾ, ਓਕੇ ਜੀ, ਮੈਂ ਜ਼ਰੂਰ ਕੋਸ਼ਿਸ਼ ਕਰਦੀ ਹਾਂ ਕਿ ਇਸ ਵਾਲੇ ਟਰੈਕ ਨੂੰ ਜ਼ਰੂਰ ਲੱਭੀਏ ਅਤੇ ਤੁਹਾਡੇ ਵਾਸਤੇ ਅਸੀਂ ਸ਼ਾਮਿਲ ਕਰੀਏ, ਚੰਗੇ ਵਾਲੇ ਆਰਜੇ ਬਣਨ ਦੀ ਕੋਸ਼ਿਸ਼ ਕਰੀਏ। ਪੇਜ ਦੀ ਗੱਲ ਕਰੀਏ ਤਾਂ ਕਵਲ ਨਾ ਸਾਡੇ ਨਾਲ ਮੌਜੂਦ, ਪੰਜਾਬ ਯੂਨੀਵਰਸਿਟੀ ਲਾਹੌਰ ਤੋਂ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕੀ ਹਾਲ ਹੈ ਤੁਹਾਡਾ ਜ਼ੈਨਬ? ਵੈਲਕਮ ਟੂ ਦਾ ਸ਼ੋਅ, ਬਹੁਤ ਸ਼ੁਕਰੀਆ। ਸ਼ਮਸੀ ਰੇਡੀਓ ਲਿਸਨਰਸ ਕਲੱਬ ਵੱਲੋਂ ਸਲਾਮ ਅਤੇ ਬਹੁਤ ਸਾਰੀ ਸਿਹਤ ਅਤੇ ਤੰਦਰੁਸਤੀ ਵਾਸਤੇ ਦੁਆ। ਬਹੁਤ ਸ਼ੁਕਰੀਆ ਜੀ, ਜਜ਼ਾਕ ਅੱਲਾ, ਥੈਂਕ ਯੂ ਸੋ ਮਚ। ਜੁੰਦੇ ਵਸਦੇ ਰਹੋ, ਆਬਾਦ ਰਹੋ ਤੁਸੀਂ ਸਾਰੇ। ਤੁਹਾਡੇ ਸਭ ਦੇ ਹੋਣ ਨਾਲ ਹੀ ਪ੍ਰੋਗਰਾਮ 'ਚ ਰੌਣਕ ਹੈ। ਬਿੰਤ ਸਦੀਕ ਸਾਨੂੰ ਸੁਣਦੀਆਂ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕੀਪ ਸਮਾਈਲਿੰਗ, ਜਜ਼ਾਕ ਅੱਲਾ ਜੀ, ਥੈਂਕ ਯੂ ਸੋ ਮਚ। ਸੁਪਰ ਡੁਪਰ ਸ਼ੋ, ਵੈਲ ਡਨ, ਬਹੁਤ ਸ਼ੁਕਰੀਆ। ਕਾਫੀ ਸਾਰੇ ਇਮੋਜੀਜ ਵੀ ਸ਼ੇਅਰ ਕਰ ਰਹੇ ਹੋ। ਉਮੈਰ ਸ਼ੇਖ ਸਾਨੂੰ ਸੁਣਦੇ ਨੇ, ਬਹੁਤ ਸ਼ੁਕਰੀਆ ਜੀ। ਸਲਾਮ ਆਰਜੇ, ਵਾਲੇਕੁਮ ਅਸਲਾਮ। ਕੋਈ ਸੌਂਗ ਚਲਾ ਦਿਓ। ਓਕੇ ਜੀ, ਯਾਨੀ ਤੁਹਾਨੂੰ ਸਾਡੀ ਗੱਲਬਾਤ ਪਸੰਦ ਨਹੀਂ ਆ ਰਹੀ, ਹੈਂਜੀ। 4471 ਤੇ ਤੁਸੀਂ ਸਾਨੂੰ ਮੈਸੇਜਸ ਘੱਲ ਸਕਦੇ ਹੋ। 1 ਐ ਲਿਖਿਆ ਜੇ, ਸਪੇਸ ਦਿਆ ਜੇ, ਨਾ ਸੁਨਿਆ ਲਿਖਿਆ ਜੇ, ਤਾਂ ਮੈਸੇਜਸ ਘੱਲਿਆ ਜੇ 4471। ਅਤੇ ਅਗਰ ਕਾਲ ਕਰਨਾ ਚਾਹੁੰਦੇ ਹੋ, ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ 042 ਦੇ ਇਜ਼ਾਫੀ ਕੋਡ ਨਾਲ 111-000-101 ਨੂੰ ਡਾਇਲ ਕਰ ਸਕਦੇ ਹੋ। ਫੇਸਬੁੱਕ 'ਤੇ ਸਾਡਾ ਔਫੀਸ਼ੀਅਲ ਪੇਜ ਹੈ, www.facebook.com/fm101 ਲਾਹੌਰ।

0: This is FM 101. This is FM 101.
1: Assalamu alaikum samin. Program Jaan hai te Jahan hai de naal Tahira Jabin hazir hai. Eh program taadi khidmat vich Anwar Hospital walo pesh kita janda hai. Sade naal sade program ch aaj maujood ne homeo doctor Saeed Anwar Suleri saab. ڈاکٹر صاحب سابقا وائس پرنسپل نے لاہور میڈیکل کالج دے وچ تے ڈاکٹر صاحب دا اپنے شعبے دے وچ 32 سال دا تجربہ ہے سامن تہانوں کوئی بھی مسئلہ ہوئے تسی ڈاکٹر صاحب کول کلینک آ سکدے ہو جڑے مریض کلینک نہیں آ سکدے او ڈاک دے ذریعے وی دوائی منگوا سکدے نے ڈاکٹر صاحب دا فون نمبر تے انہاں دے کلینک دا ایڈریس نوٹ کر لو انور ہسپتال نزد تھانہ بدامی باغ لاہور ڈاکٹر صاحب دا فون نمبر ہے 03-00-44-1-3-8-6-0 یعنی 03-44-13-860 ڈاکٹر صاحب دا دوسرا نمبر نوٹ کر لو 03-41-611-7790 یعنی 03-41-611-7790 ڈاکٹر صاحب دے کلینک دے اوقات کار نے دوپہر 12 بجے تو لے کے شام 5 بجے تک تے رات 8 بجے تو لے کے 11 بجے تک اپنے کلینک تے مریض ویکھتے نے تے او سامنے ڈاکٹر صاحب نال انہاں دے مختلف مرضاں دے بارے چ جڑے کہ سانو سنن والیاں نے کیتے نے میسج انہاں دے بارے چ گل بات کرنے آ تے کچھ بیماریاں دے بارے چ ڈاکٹر صاحب نو تفصیلن سننے آ اسی جی السلام علیکم ڈاکٹر صاحب
2: وعلیکم السلام
1: ڈاکٹر صاحب اج کل شوگر دا بہت سارے لوکاں نو مسئلہ ہو رہا ہے
2: جی
1: سانو کافی میسج موصول بھی ہوندے نے یعنی شوگر دی وجہ تو لوکاں نوں جڑے مسئلے ہو جاندے نے مزید تے او دے بارے چ سن میسج آئے نے ایک دو تے او کہندے نے کہ سن ڈیٹیل نال دسو کہ ایدے وچ کیڑی کیڑے مسئلے مزید ودھ جاندے نے پرہیز اور ہومیوپیتھک دے وچ ایدا طریقہ علاج جو ہے او تسی تفصیلن سان دس دیو
2: بسم اللہ الرحمن الرحیم شوگر ایک ایسی نامراد بیماری ہے جدو ایک باری لگ جاندی ہے پھر بڑی مشکل جان چھڑدی ہے تے شوگر جڑی ہے اصل دے وچ بہتے لوکاں نوں ہوندی ہے جنہاں دا مٹاپا ہوندا ہے خاص طور تے پیٹ دے اتنے چربی چڑھ جاندی ہے اودی وجہ نال وی اکثر شوگر ہو جاندی ہے بعض اوقات والدین نوں شوگر ہوئے تے اگے بچیاں نوں وی ہو جاندی ہے شوگر ایک جڑے ناقص غذا دی وجہ نال ایکسرسائز نہ کرنا پیدل نہ چلنا مٹاپا چھا جانا اے دے نال وی شوگر ہون دے بہت زیادہ چانس ہوندے نے عام طور تے دو وڈیاں ادیاں قسماں نے ایک ٹائپ 1 نے ایک ٹائپ 2 ہے ٹائپ 1 ڈائبٹیز ملائٹس ہے تے ایک ٹائپ 2 ڈائبٹیز ملائٹس ہے ٹائپ 2 جڑی اونوں کہندے ہیں جڑی گولیاں وغیرہ کھان نال کنٹرول ہو جاندی ہے ٹائپ 1 دے وچ عام طور تے انسولین لوانا پیندی ہے 30 سال تو پہلے زیادہ تر لوکاں نوں ٹائپ 1 ہوندی ہے تے شوگر جڑی ایسی بیماری ہے کہ اے دے ہومیوپیتھ وچ بڑا اچھا تے مؤثر علاج موجود ہے اور اے دے نال دوائیاں دے نال ہمیشہ ہی کنٹرول رہندی ہے اور ساڈی 33 سالہ پریکٹس دے وچ ہزاراں لوک جڑے نے او دوائی کھا رہے نے اور شفا یاب ہو رہے نے اور اے دے کوئی دوائیاں دے سائیڈ افیکٹ کوئی نہیں حالانکہ شوگر دی وجہ نال بہت ساری بیماریاں پیدا ہوندیاں نے جہدے وچ شوگر جڑی اے مطلب بندے نوں گینگرین وی ہو جاندی ہے پیراں دے اتنے زخم بن جاندا ہے کالے ہو جاندے نے اس تو بعد کٹنے بھی پی جاندے نے تے شوگر والے نوں چاہیے کہ پیراں نوں وی عام طور تے روزانہ رات نوں اچھے صابن دے نال صاف کر کے تے ویزلین وغیرہ لا لین تاکہ نرم رہن پیر تے پیر انہاں دے پھٹنے نہیں چاہیے دے اس واسطے روزانہ پیراں دی بھی تیاری کرنی چاہیے گینگرین اس چیز نوں کہندے ہیں کہ ماس خراب ہو جاندا کالا ہو جاندا پھر وہ بعد وقت کٹنے پی جاندا دوسرا شوگر دی وجہ نال سفید موتیا بھی بہت زیادہ ہو جاندا کالا موتیا بھی ہو جاندا اور ادھے واسطے بھی بڑی اچھی دوائیاں موجود نے ہوندے نے وہ پانے ہوندے نے وہ سفید موتی بھی ٹھیک ہو جاندے کالا موتی دے وہ بڑا اچھا اثر ہے اس تو بعد جوڑاں دیاں درداں شوگر والے رہن لگ پیندیاں نے گردے خراب ہونا شروع ہو جاندے نے گردیاں دے مطلب سوزش بھی ہو جاندی ہے خراب بھی ہو جاندے نے آستہ آستہ شوگر دی وجہ نال فالج بھی ہون دا بہت زیادہ خطرہ ہو جاندا ہے تے کئی لوکاں نوں فالج ہو بھی جاندا ہے کیونکہ شوگر دی وجہ نال وین وغیرہ جڑیاں نالیاں ہوندیاں نے چربی کولیسٹرول آستہ آستہ جمع ہو جاندا ہے سخت ہو جاندیاں نے تے او دا بھی بڑا اچھا تے مؤثر علاج موجود ہے اس توں علاوہ شوگر دی وجہ نال جسم تے سوزش خارش بھی ہونا شروع ہو جاندی ہے تے اے سارے مسئلیاں دا اس توں علاوہ میدہ جڑا ہے میدہ جلن وغیرہ رہنا جلن السر بن جانا یہ شوگر والے نوں وی اکثر مسئلے ہو جاندے نے ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ, ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਦਾਸ਼ ਕਮਜ਼ੋਰ ਹੋ ਜਾਂਦੀ ਹੈ। ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ ਕਮ ਅਜ਼ ਕਮ ਹਰ ਬੰਦੇ ਨੂੰ ਪੈਦਲ ਚੜਨਾ ਚਾਹੀਦਾ, ਜਿਹਦੇ 'ਚ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ। ਅਤੇ ਜਿਹਨਾਂ ਹੋਰ ਬਿਮਾਰੀਆਂ ਮਜ਼ੀਦ ਜਿਹੜਾ ਹੋਮਿਓਪੈਥੀ ਬੜਾ ਅੱਛਾ ਇਲਾਜ ਮੌਜੂਦ ਹੈ, ਉਹਦੇ 'ਚ ਸ਼ਾਮਲ ਨੇ ਪੈਰਾਂ 'ਚ ਜਲਨ ਲੈਣਾ, ਕੁਝ ਚੀਜ਼ਾਂ ਨੂੰ ਪਸੀਨਾ ਜ਼ਿਆਦਾ ਆ ਜਾਂਦਾ ਹੈ।
1: ਜੀ ਸਾਮਿਨ, ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਹੈ ਕਿ ਸ਼ੂਗਰ ਦੀ ਵਜ੍ਹਾ ਤੋਂ ਅਤੇ ਇਸ ਤੋਂ ਇਲਾਵਾ ਵੀ ਜਿਹੜੀ ਮਸਲੇ ਹੁੰਦੇ ਨੇ, ਬਿਮਾਰੀਆਂ ਹੁੰਦੀਆਂ ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਤੇ ਮੁਸਰ ਇਲਾਜ ਮੌਜੂਦ ਹੈ। ਜੀ ਸਾਮਿਨ, ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ, 0300441386, ਯਾਨੀ 0300441386। ਜੀ ਡਾਕਟਰ ਸਾਹਿਬ ਨਾਲ ਮਜ਼ੀਦ ਸਵਾਲ ਕਰਨੇ ਆ ਜਿਹੜੇ ਮੈਸੇਜ ਸਾਨੂੰ ਲੋਕਾਂ ਨੇ ਕੀਤੇ ਨੇ ਤੇ ਉਹਨਾਂ ਕੋਲ ਜਵਾਬ ਲੈਂਦੇ ਆ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਫ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨਾਲ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ, ਲੇਕਿਨ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ, ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
2: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਤੇ ਹੋਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ, ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ ਜਿਹਦੇ ਸ਼ਾਮਲ ਨੇ ਮਤਲਬ ਪਾਲਕ ਸਾਗ ਟਮਾਟਰਾਂ ਦੀਆਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸੁਗੀਰ ਸਾਹਿਬ ਨੇ ਕੀਤਾ ਹੈ ਸ਼ੇਹੂਪੁਰਾ ਤੋਂ, ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ।
2: ਜੀ
1: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਹੁਣ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ, ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
2: ਹਾਂਜੀ, ਅੰਦਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ। ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ, ਵਾਲਦਿਆਂ ਨੂੰ ਅਗਰ ਹੋਵੇ ਆਪਸ ਕਜ਼ਨ ਮੈਜ਼ਰ ਮੈਰਿਜ ਸ਼ਾਦੀ ਆਪਸ ਰਿਸ਼ਤੇਦਾਰਾਂ ਚ ਹੋਈਏ ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ। ਤੇ ਬਹਰਾਲ ਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ, ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ, ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ, ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ, ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ। ਇਹਨਾਂ ਨੇ ਕਿਹਾ ਹੈ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ।
2: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ, ਤੇ ਅੱਲਾ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ, ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕਮ ਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ, ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ, ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ।
1: ਜੀ ਸਮੇਂ ਨੇ ਡਾਕਟਰ ਸਾਹਿਬ ਕੋਲੋਂ ਅਗਲਾ ਸਵਾਲ ਅਸੀਂ ਪੁੱਛਣੇ ਆ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ, ਇਹ ਲਿਖਦੇ ਨੇ ਕਿ ਮੈਨੂੰ ਤੁਹਾਡੀ ਦਵਾਈ ਦੇ ਨਾਲ ਕਮਰ ਦਰਦ, ਜੋੜਾਂ ਦੀਆਂ ਦਰਦਾਂ ਦਾ ਆਰਾਮ ਹੈ। ਇਹਨਾਂ ਨੂੰ ਕਾਫੀ ਮਸਲੇ ਹੋਏ ਸੀ, ਇਹਨਾਂ ਦੇ ਗਰਦਨ ਦੇ 2 ਮੋਹਰੇ ਵੀ ਖਰਾਬ ਹੋ ਗਏ ਸੀ। ਇਹਨਾਂ ਲਿਖਿਆ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਦਵਾਈ ਡਾਕ ਦੇ ਜ਼ਰੀਏ ਪਹਿਲੇ ਵੀ ਮੰਗਵਾਈ ਸੀ, 2 ਮਹੀਨੇ ਤੋਂ ਮੈਂ ਦਵਾਈ ਖਾ ਰਿਹਾ, ਅੱਲਾ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਠੀਕ ਹੈ, ਹੁਣ ਮੈਂ ਬਹੁਤ ਅੱਛੇ ਤਰੀਕੇ ਨਾਲ ਚੱਲ ਫਿਰ ਸਕਣਾ, ਮੇਰੀ ਸਿਹਤ ਵੀ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਮਜ਼ੀਦ ਦਵਾਈ ਤੁਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਦਿਓ।
2: ਹਾਂਜੀ, ਇਹਨਾਂ ਨੂੰ ਮੋਹਰਿਆਂ ਦਾ ਮਸਲਾ ਸੀ, ਉਹਦੀ ਵਜ੍ਹਾ ਇਹਨਾਂ ਦੇ ਹੱਥ ਪੈਰ ਵੀ ਸੁੰਨ ਹੁੰਦੇ ਸੀ, ਔਰ ਜਦੋਂ ਇਹ ਚੱਲਦੇ ਸੀ ਤੇ ਇਹਨਾਂ ਨੇ ਦੱਸਿਆ ਸੀ ਮੈਨੂੰ ਕਿ ਲੱਤ ਜਿਹੜੀ ਅੱਜ ਮਹਿਸੂਸ ਹੁੰਦਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਯਾਨੀ ਇੰਨਾ ਕੁ ਸੁੰਨ ਹੋ ਗਈ ਹੋਈ ਸੀ, ਪਰ ਹਲੇ ਮੋਹਰਿਆਂ ਦੀ ਵਜ੍ਹਾ ਨਾਲ ਹੋ ਰਿਹਾ ਸੀ। ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ, ਮਜ਼ੀਦ ਤੁਸੀਂ ਇਹ 15 ਦਿਨ ਹੋਰ ਦਵਾਈ ਖਾਓ, ਉਸ ਤੋਂ ਬਾਅਦ ਇਨਸ਼ਾਅੱਲਾ ਤੁਹਾਨੂੰ ਦਵਾਈ ਦੀ ਲੋੜ ਨਹੀਂ ਰਹੇਗੀ, ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ।
1: ਜੀ ਸਾਮਿਨ, ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300441386, ਯਾਨੀ 0300441386। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ, 4-4-1-3-8-6-0, ਯਾਨੀ 0300441386। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ

0: ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ ਔਰ ਡਾਕਟਰ ਨੇ ਤੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ। ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟਾਲੀ ਕਮਤੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ, ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ ਤੀ। ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ। ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਅਕਰਮ ਸਾਹਿਬ ਨੇ ਸਾਹੀਵਾਲ ਤੋਂ, ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ। ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ
0: ਜੀ। ਬਿਲਕੁਲ, ਦਿਲ ਦੀਆਂ ਸ਼ਰਿਆਨਾ ਬੰਦ ਹੋ ਜਾਣੀਆਂ, ਦਿਲ ਦਾ ਵਾਲ ਬੰਦ ਹੋ ਜਾਣ ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨ ਚ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ। 2 ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਜਾਂ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਹੈ ਮੂੰਹ ਦਾ, ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ, ਤੇ ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇਗਾ ਇਨਸ਼ਾਅੱਲਾ। ਇਹਦਾ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਡਾਇਆਕਾਰਟੀ, ਇਹ ਤੁਸੀਂ ਡਾਇਆਕਾਰਟ ਇਸਤੇਮਾਲ ਕਰਨੇ ਨੇ 10 ਕਤਰੇ ਦਿਨ 'ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ। ਬਾਜ਼ਾਰੋਂ ਲੈ ਕੇ ਅਜਵਾ ਖਜੂਰ ਤੇ ਆਪੇ ਪੇਸਟ ਬਣਾ ਲਓ ਤੇ ਉਹਦਾ ਸੁਬਹਾ ਸ਼ਾਮ 1 ਚਮਚ ਸੁਬਹਾ ਸ਼ਾਮ ਇਸਤੇਮਾਲ ਕਰੋ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ। ਇਹ ਲਿਖਦੀਆਂ ਨੇ ਕਿ ਮੈਨੂੰ ਕਮਰ ਚ ਦਰਦ ਰਹਿੰਦੀ
0: ਜੀ
1: ਔਰ ਅਕਸਰ ਲੱਤਾਂ ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ਼ ਰਹਿੰਦੀ ਹੈ ਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ। ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫ਼ੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ।
0: ਹਾਂਜੀ, ਇਹਨਾਂ ਗੋਡਿਆਂ 'ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫ਼ੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ, ਹੱਡੀਆਂ ਕਮਜ਼ੋਰ ਹੋ ਗਈਆਂ ਨੇ। ਅਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸ 6X ਅਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ। ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ
1: ਜੀ। ਸਾਹਮਣੇ ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨੋਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ, ਇਹਦੇ ਬਾਰੇ 'ਚ ਔਰ ਪਰਹੇਜ਼ ਦੇ ਬਾਰੇ 'ਚ ਦੱਸ ਦਿਓ ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
0: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜ਼ੀਜੀਅਮ ਜੰਬੋਲੀਨਮ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ। ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ, ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ, ਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ
1: ਜੀ। ਸਾਹਮਣੇ ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ, ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ
0: ਜੀ।
1: ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਦਵਾਈ ਮਜ਼ੀਦ ਅਰਸਾਲ ਕਰ ਦਿਓ
0: ਜੀ। ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡਰਾਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ, ਅਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਹੈ ਉਹ ਕਾਲੋਸਨ 30 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ 1 ਮਹੀਨਾ ਇਸਤੇਮਾਲ ਕਰੋ, ਅਤੇ ਇਨਸ਼ਾਅੱਲਾ ਤੁਹਾਡਾ ਮੋਹਰਾਂ ਅਤੇ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਓਪਰੇਸ਼ਨ
1: फोन नंबर है जी 03004444।

0: एक तीन अठ छे सिफर नहीं सिफर 344-13-860। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਸਮੇਂ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ ਨਜ਼ਦ ਥਾਣਾ ਬਦਾਮੀ ਬਾਗ ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 03-0044-1-3-8-6-0 ਯਾਨੀ 03-0044-13-860। ਸਮੇਂ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਹੈ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਤੇ ਤਾਹਿਰ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
1: ਯੂ ਆਰ ਲਿਸਨਿੰਗ ਟੂ FM 101 ਅਬਲੇ ਓਸ਼ਾਵਾ ਸ਼ਾਵਾ।
2: ਸਜਣੋ ਤੇ ਬੇਲਿਓ, ਮੈਂ ਜੇ ਅਲੀ ਜ਼ਫਰ
3: ਅਲੀ ਜ਼ਫਰ,
2: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101। ਮੇਰਾ ਮਤਲਬ ਹੈ FM 101।

ਜਨਾਬ ਜੀ ਇਹਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ ਜ਼ੈਨਬ ਅਰਸ਼ਦ ਹੈ ਤੁਹਾਡੇ ਸਭ ਨਾਲ ਮੁਖਾਤਿਬ ਅਤੇ ਮੌਜੂਦ। ਬਹੁਤ ਹੀ ਘੱਟ ਵੇਲਾ ਰਹਿ ਗਿਆ, 2 ਵਜੇ ਹੋ ਗਏ 46 ਮਿੰਟ, 3 ਵਜੇ ਤਾਈਂ ਤੁਹਾਡਾ ਸਾਡਾ ਸਾਥ ਹੈ ਜੀ। ਵੇਖਦੇ ਹਾਂ ਜੀ ਲਾਈਵ ਕਾਲ 'ਤੇ ਕੌਣ ਮੌਜੂਦ ਨੇ, ਕੀ ਕਹਿਣਾ ਚਾਹੁੰਦੇ ਨੇ, ਪੇਜ ਨੂੰ ਵੀ ਅਸੀਂ ਰੀਫਰੈਸ਼ ਕਰਦੇ ਹਾਂ। ਕੁਝ ਮਜ਼ੀਦ ਕਮੈਂਟਸ ਜਿਹੜੇ ਸਾਨੂੰ ਨਜ਼ਰ ਆ ਰਹੇ ਨੇ ਉਹਨਾਂ ਨੂੰ ਵੀ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਾਉਂਦੇ ਹਾਂ।

0: वे आ जा। जी अस्सलाम
1: वालेकुम।
0: वालेकुम सलाम साजिदा। साजिदा की हो गया, मैं कुछ नहीं कीता। जी अस्सलाम वालेकुम। ਸੋਹਣੇ ਹੋ, ਪਹਿਲੀ ਤੇ ਤੁਹਾਡੀ ਸੀ, ਹੋ ਸਕਦਾ ਹੈ ਆਖਰੀ ਤੁਹਾਡੀ ਨਾ ਹੋਏ। ਇੱਕ ਕਾਲ ਹੋਰ ਲੈਣੇ ਆ ਜੀ। ਅਸਲਾਮ ਅਲੈਕੁਮ।
2: ਵਾਲੇਕੁਮ ਸਲਾਮ ਬਾਜੀ, ਕੀ ਹਾਲ ਹੈ? ਠੀਕ ਹੋ?
0: ਮੈਂ ਠੀਕ ਠਾਕ। ਬਸ਼ੀਰ ਅਹਿਮਦ, ਤੁਸੀਂ ਠੀਕ ਹੋ?
2: ਹਾਂਜੀ, ਬਸ਼ੀਰ ਅਹਿਮਦ ਨੇ ਮੁਕਾਲਾ ਚੁੰਗੀ ਅਮਰ ਸਿੱਧੂ।
0: ਤੇ ਸਿਹਤ ਬੇਦ ਹੁਣ ਵੱਲ ਹੈ, ਪ੍ਰੋਗਰਾਮ ਸੁਣਦੇ ਪਏ ਸੀ?
2: ਪ੍ਰੋਗਰਾਮ ਸੁਣਨ ਡਿਆ ਰਿਹਾ ਤੇ ਕਾਲ ਬੜੀਆਂ ਮਲਾਈਆਂ, ਆਖਾ ਧਿਆਨ ਕੇ ਕਾਲ ਲੱਗੀ ਆ।
0: ਕਾਲ ਮਲਾਈਆਂ ਤੇ ਕਾਲ ਕਾਲ ਫਿਰ ਮਿਲ ਵੀ ਗਈ ਨਾ, ਤੇ ਜੁੰਦੇ ਵਸਦੇ ਰਵੋ ਜੀ, ਆਬਾਦ ਰਵੋ, ਤੁਹਾਡੀ ਮੁਹੱਬਤ ਦਾ ਚਾਹਤ ਦਾ ਬਹੁਤ ਸ਼ੁਕਰੀਆ। ਚਲੋ ਚਲੋ, ਬੜੀ ਮਿਹਰਬਾਨੀ, ਬੜੀ
2: ਮਿਹਰਬਾਨੀ।
0: ਓਕੇ ਜੀ, ਵਾਲੇਕੁਮ ਅਸਲਾਮ, ਠੀਕ ਹੋ ਗਿਆ ਜੀ, ਅੱਲਾ ਹਾਫਿਜ਼। ਬਸ਼ੀਰ ਅਹਿਮਦ ਸਾਡੇ ਨਾਲ ਮੌਜੂਦ ਰਿਹਾ ਅੱਜ ਦੇ ਪ੍ਰੋਗਰਾਮ ਦੇ ਲਾਸਟ ਕਾਲਰ। ਨੋ ਮੋਰ ਲਾਈਵ ਕਾਲਸ ਅਨੀਬ ਭਾਈ ਦੀ, ਅੱਜ ਕਾਲ ਨਹੀਂ ਮਿਲ ਸਕੀ, ਬਹੁਤ ਮਾਜ਼ਰਤ ਜੀ। ਪ੍ਰੋਗਰਾਮ 'ਚ ਸਾਂਝ ਪਾਉਣ ਦਾ, ਸ਼ਾਮਿਲ ਹੋਣ ਦਾ, ਸਾਥ ਦੇਣ ਦਾ ਬਹੁਤ ਸ਼ੁਕਰੀਆ। ਆਪਣੀ ਗੱਲ ਨੂੰ ਆਖਿਰ ਕਿਸ ਤਰ੍ਹਾਂ ਮਨਵਾਇਆ ਜਾਏ, ਮੁਖਤਲਿਫ ਜਨਾਬ ਲੋਕਾਂ ਨੇ ਮੁਖਤਲਿਫ ਕਿਸਮ ਦੀ ਰਾਏ ਜਿਹੜੀ ਉਹ ਦਿੱਤੀ ਹੈ। ਸਿਚੁਏਸ਼ਨਸ ਦੇ ਹਿਸਾਬ ਨਾਲ, ਹਾਲਾਤ ਦੇ ਹਿਸਾਬ ਨਾਲ ਵੇਖਣਾ ਚਾਹੀਦਾ ਹੈ। ਮੁਹੰਮਦ ਹਫੀਜ਼ੁਰ ਰਹਿਮਾਨ ਭੱਕਰ ਤੋਂ ਸ਼ਾਮਿਲ ਹੋਣ ਦਾ ਬਹੁਤ ਸ਼ੁਕਰੀਆ। ਈਦਗਾਹ ਜਨੂਬੀ ਭੱਕਰ ਤੋਂ ਹਫੀਜ਼ੁਰ ਰਹਿਮਾਨ ਦੇ ਨਾਲ ਮੌਜੂਦ ਨੇ ਹਬੀਬ ਮਲਿਕ, ਖਲੀਲ ਮਲਿਕ, ਅਲੀ ਰਹਿਮਾਨ, ਮੁਲਤਾਨ ਤੋਂ ਗੁਲੀਆ ਸਿੰਘ ਨਾਜ਼, ਵੈਲਕਮ ਟੂ ਦਾ ਸ਼ੋਅ, ਬਹੁਤ ਸ਼ੁਕਰੀਆ। ਰਿਹਾਨਾ ਖਾਨ ਭੱਕਰ ਤੋਂ ਅਸਲਾਮ ਅਲੈਕੁਮ, ਵੈਲਕਮ ਟੂ ਦਾ ਸ਼ੋਅ, ਵਾਲੇਕੁਮ ਅਸਲਾਮ, ਥੈਂਕ ਯੂ ਸੋ ਮਚ ਜੀ। ਅੱਛਾ ਜੀ, ਸਰਨਾਵੇਂ 'ਤੇ ਅਸੀਂ ਗੱਲਬਾਤ ਕੀਤੀ ਹੈ, ਮਕਸਦ ਵਾਜ਼ਿਆ ਕਰਨਾ ਬੜਾ ਜ਼ਰੂਰੀ ਹੈ। ਦਲਾਈਲ ਆਪਣੇ ਕੋਲ ਜ਼ਰੂਰ ਹੋਣੇ ਚਾਹੀਦੇ ਨੇ ਕਿ ਅਗਲੇ ਨੂੰ ਅਸੀਂ ਕਿਸ ਤਰ੍ਹਾਂ ਕਨਵਿੰਸ ਕਰੀਏ, ਕਿਹੜੀ ਗੱਲ ਐਸੀ ਕਰੀਏ ਕਿ ਜਿਹੜੀ ਜਨਾਬ ਕੋਈ ਕਾਬਲੇ ਕਬੂਲ ਹੋਏ, ਜਿਹੜੀ ਕਿਸੇ ਦੀ ਸਮਝ ਆਉਣ ਵਾਲੀ ਹੋਏ। ਮਸਬਤ ਰਹਿ ਕੇ ਸਿਚੁਏਸ਼ਨ ਦਾ, ਹਾਲਾਤ ਦਾ ਅਸੀਂ ਮੁਕਾਬਲਾ ਜ਼ਰੂਰ ਕਰਨਾ ਹੈ। ਸਾਹਮਣੇ ਵਾਲੇ ਦਾ ਮੂਡ ਮਜ਼ਾਜ ਵੇਖ ਕੇ, ਐਸਾ ਨਹੀਂ ਹੈ ਕਿ ਅਸੀਂ ਆਪਣਾ ਮਜ਼ਾਜ ਵੈਸਾ ਕਰ ਲਈਏ, ਨਹੀਂ ਤਾਂ ਕੰਮ ਹੁੰਦਾ ਹੁੰਦਾ ਰਹਿ ਜਾਂਦਾ ਹੈ। ਮੈਨੂੰ ਅੰਦਾਜ਼ਾ ਹੈ ਜੀ, ਅੱਜ ਤੋਂ ਬਹੁਤ ਵਰ੍ਹਿਆਂ ਪਹਿਲਾਂ, ਸ਼ਾਇਦ ਕੋਈ 14-15 ਸਾਲ ਪਹਿਲਾਂ, ਉਸ ਵੇਲੇ ਕੋਈ ਇੰਨਾ ਜ਼ਿਆਦਾ ਐਕਸਪੀਰੀਅੰਸ ਨਹੀਂ ਸੀ। ਇੱਕ ਨਵਾਂ ਟੀਵੀ ਚੈਨਲ ਆਇਆ ਅਤੇ ਮੈਂ ਆਪਣੇ ਭਰਾ ਨਾਲ ਚਲੀ ਗਈ। ਸਾਡਾ ਕੋਈ ਐਕਸਪੀਰੀਅੰਸ, ਕੋਈ ਤਜਰਬਾ ਨਹੀਂ ਸੀ। ਜਾ ਕੇ ਨਾ ਅਸੀਂ ਬਹੁਤ ਜ਼ਿਆਦਾ ਜਜ਼ਬਾਤੀ ਹੋ ਗਏ ਸੀ ਕਿ ਹਾਲੀ ਲਓ ਜੀ, ਸਾਨੂੰ ਬਾਰ ਬਾਰ ਬੁਲਾ ਰਹੇ ਨੇ, ਬਾਰ ਬਾਰ ਸਾਡੀਆਂ ਰਿਕਾਰਡਿੰਗਸ ਕਰਾ ਰਹੇ ਨੇ, ਬਾਰ ਬਾਰ ਆਡੀਸ਼ਨ ਲੈ ਰਹੇ ਨੇ। ਜਿਸ ਦਿਨ ਹੋਣੀ ਸੀ ਸਿਲੈਕਸ਼ਨ, ਜਿਸ ਦਿਨ ਹੋਣਾ ਸੀ ਕੰਮ, ਉਸ ਦਿਨ ਕੀ ਹੋਇਆ ਕਿ ਪ੍ਰੋਡਿਊਸਰ ਸਾਹਿਬ ਨੇ ਕਿਹਾ ਕਿ ਤੁਸੀਂ ਥੋੜ੍ਹਾ ਜਿਹਾ ਇੰਤਜ਼ਾਰ ਫਰਮਾਓ। ਓਹੋ, ਹੁਣ ਮੈਂ ਫਿਰ ਕਿਹਾ, ਮੈਂ ਕਿਹਾ ਹਮਾਰੇ ਪਾਸ ਕੋਈ ਇਤਨਾ ਟਾਈਮ ਹੈ ਕਿ ਹਮ ਬਾਰ ਬਾਰ ਆਏ? ਉਹ ਕਹਿੰਦੇ ਨੇ ਜੀ ਤੁਸੀਂ ਕੀ ਕਹਿ ਰਹੇ ਹੋ। ਮੈਂ ਕਿਹਾ ਅਸੀਂ ਬਾਰ ਬਾਰ ਆਈਦਾ, ਬਾਰ ਬਾਰ ਬਈਦਾ, ਬਾਰ ਬਾਰ ਇੰਤਜ਼ਾਰ ਕਰੀਦਾ, ਪ੍ਰੈਕਟਿਸ ਕਰੀਦੀ ਆ, ਆਡੀਸ਼ਨ ਰਿਕਾਰਡ ਕਰਾਈਦਾ, ਉਸ ਤੋਂ ਬਾਅਦ ਫਿਰ ਟੁਰ ਜਾਈਦਾ, ਅਸੀਂ ਤਾਂ ਨਹੀਂ ਹੁਣ ਆ ਰਹੇ। ਉਹਨੇ ਕਿਹਾ ਚਲੋ ਜੀ ਠੀਕ ਹੈ ਜੀ, ਉਹ ਬੂਹਾ ਹੈ ਅਤੇ ਉੱਧਰੋਂ ਬਾਹਰ ਚਲ ਜਾਓ। ਮੈਂ ਕਿਹਾ ਹੈ, ਮਤਲਬ ਆਪਣਾ ਕੰਮ ਬੰਦਾ ਬੰਦਾ ਕੀ ਰਹਿਣਾ ਸੀ, ਜਿਨ੍ਹਾਂ ਦਾ ਕੰਮ ਹੋ ਰਿਹਾ ਸੀ ਉਹਨਾਂ ਦਾ ਵੀ ਰਹਿ ਗਿਆ। ਹਾਏ ਹਾਏ ਹਾਏ ਹਾਏ, ਮੁਨਾਸਿਬ ਵਕਤ ਦਾ ਇੰਤਜ਼ਾਰ ਕਰਨਾ ਬਹੁਤ ਜ਼ਰੂਰੀ ਹੈ ਜੀ। ਇਸ ਲਈ ਜਨਾਬ ਕਿਹਾ ਜਾਂਦਾ ਹੈ
1: ਕਿ ਆਪਣੀ ਗੱਲ ਨੂੰ ਮਨਵਾਉਣਾ ਜਿਹੜਾ ਨਾ ਜ਼ਬਰਦਸਤੀ ਦਾ ਕੰਮ ਨਹੀਂ ਹੈ, ਬਲਕਿ ਰਜ਼ਾਮੰਦੀ ਕਿਸੇ ਦੀ ਹਾਸਲ ਕਰਨਾ, ਬਹੁਤ ਸਾਰੀਆਂ ਚੀਜ਼ਾਂ ਨਾਲ ਸਮਝੌਤਾ ਕਰਨਾ ਅਤੇ ਇਹਤਰਾਮ ਅਤੇ ਅਦਬ ਨੂੰ ਸ਼ਾਮਿਲ ਰੱਖਣਾ ਬਹੁਤ ਜ਼ਰੂਰੀ ਹੈ। ਅਗਰ ਇਹ ਸਭ ਕੁਝ ਹੋਏਗਾ ਤਾਂ ਸਿਚੁਏਸ਼ਨਸ ਜਾਂ ਹਾਲਾਤ ਜਿਹੜੇ ਨੇ ਤੁਹਾਡੇ ਵਾਸਤੇ ਬੜੇ ਬਿਹਤਰ ਅਤੇ ਬਿਹਤਰੀਨ ਹੋ ਜਾਣਗੇ। ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਸਲਾਮਤ ਰਹੋ, ਜਿਉਂਦੇ ਰਹੋ, ਵਸਦੇ ਰਹੋ। ਆਉਂਦੇ ਹਫ਼ਤੇ ਮੁਲਾਕਾਤ ਕਰਾਂਗੇ 1 ਤੋਂ 3 ਦੇਸੀ ਬੀਟ ਪ੍ਰੋਗਰਾਮ 'ਚ। ਆਪਣੀ ਮੇਜ਼ਬਾਨ ਜ਼ੈਨਾ ਬਰਸ਼ਦ ਨੂੰ ਦੇ ਦਿਓ ਇਜਾਜ਼ਤ। ਮੇਰੀ ਕੋਈ ਗੱਲ ਕਿਸੇ ਨੂੰ ਬੁਰੀ ਲੱਗੀ ਹੋਈ ਤਾਂ ਮਾਜ਼ਰਤ ਕਰਕੇ ਜਾ ਰਹੀ ਹਾਂ। ਆਪਣਾ ਰੱਖਿਆ ਜੇ ਟੇਰੋ ਟੇਰ ਖਿਆਲ, ਦੁਆਵਾਂ ਵਿੱਚ ਸਾਨੂੰ ਸਾਡੀ ਟੀਮ ਨੂੰ ਜ਼ਰੂਰ ਰੱਖਿਆ ਜੇ ਯਾਦ, ਕਿਉਂ ਜੇ ਵਾਕਈ ਤੁਹਾਡੀਆਂ ਦੁਆਵਾਂ ਦੀ ਸਾਨੂੰ ਬਹੁਤ ਲੋੜ ਰਹਿੰਦੀ ਹੈ, ਬਹੁਤ ਜ਼ਰੂਰਤ ਰਹਿੰਦੀ ਹੈ। ਦੇ ਦਿਓ ਇਜਾਜ਼ਤ। ਅੱਲਾ ਹਾਫਿਜ਼। ਅੱਲਾ ਨਿਗੇਬਾਨ ਅਤੇ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸਰੋਰ ਸੰਗੀਤ ਸਾਜ਼ੋ ਆਵਾਜ਼ ਆਪਕਾ ਮਨਪਸੰਦ ਰੇਡੀਓ ਚੈਨਲ FM 101
2: There's music, and then there's magic. One above, FM 101.
3: अब वक्त हुआ चाहता है कमर्शियल ब्रेक का.
4: हर्बल एक्सपर्ट प्रोफेसर सुलेमान दे तिब्बी मशवरे. अस्सलाम वालेकुम सोने पेन प्रो तुहाडी मेजबान साइमा ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਭੈਣ ਭਰਾ ਤੁਸੀਂ ਇਹ ਪ੍ਰੋਗਰਾਮ ਬਾਕਾਇਦਗੀ ਨਾਲ ਸੁਣਿਆ ਕਰੋ ਕਿਉਂਕਿ ਇਸ ਪ੍ਰੋਗਰਾਮ ਵਿੱਚ ਸਾਡੇ ਮੁਲਕ ਦੇ ਬਹੁਤ ਹੀ ਮਸ਼ਹੂਰ ਤੇ ਮੰਨੇ ਪ੍ਰਮੰਨੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤਸ਼ਰੀਫ ਲਿਆਉਂਦੇ ਨੇ ਭੈਣ ਭਰਾ ਮੈਂ ਤੁਹਾਡੀ ਮੁਲਾਕਾਤ ਸੁਲੇਮਾਨ ਸਾਹਿਬ ਨਾਲ ਕਰਵਾਉਂਦੀ ਹਾਂ ਪਰ ਜ਼ਰਾ ਠਹਿਰੋ ਜਨਾਬ ਪਹਿਲੇ ਲਿਖੋ ਸਾਡਾ ਪਤਾ ਅਤੇ ਫੋਨ ਨੰਬਰਸ ਤਾਂ ਕਿ ਤੁਸੀਂ ਆਪ ਵੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲ ਸਕੋ
5: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 0300-414-2608 ਯਾਨੀ 0300-414-2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
4: ਜੀ ਭੈਣ ਭਰਾਓ ਪਤਾ ਤੁਹਾਨੂੰ ਮਿਲ ਗਿਆ ਹੁਣ ਤੁਸੀਂ ਇਲਾਜ ਮੁਆਲਜੇ ਵਿੱਚ ਦੇਰ ਨਹੀਂ ਕਰਨੀ ਲਓ ਜੀ ਭੈਣ ਭਰਾਓ ਮਿਲਨੇ ਆ ਸੁਲੇਮਾਨ ਸਾਹਿਬ ਨਾਲ ਸੁਲੇਮਾਨ ਸਾਹਿਬ ਜੀ ਆਇਆਂ ਨੂੰ ਅਤੇ ਬਹੁਤ ਸਾਰੇ ਸਲਾਮ ਅਤੇ ਦੁਆਵਾਂ ਉਹਨਾਂ ਭੈਣ ਭਰਾਵਾਂ ਵੱਲੋਂ ਜਿਨ੍ਹਾਂ ਨੇ ਈਮੇਲ ਅਤੇ SMS ਲਿਖੀਆਂ ਨੇ
6: ਵਾਲੇਕੁਮ ਅਸਲਾਮ ਸਾਇਮਾ ਜੀ ਮੈਂ ਵੀ ਆਪਣੇ ਸਾਰੇ ਭੈਣ ਭਰਾਵਾਂ ਨੂੰ ਸਲਾਮ ਪੇਸ਼ ਕਰਨਾ ਵਾਂ ਅਤੇ ਮੇਰੀ ਇਹ ਦੁਆ ਹੈ ਕਿ ਸੋਹਣਾ ਰੱਬ ਸਾਰੇ ਮਰੀਜ਼ਾਂ ਨੂੰ ਸਿਹਤ ਅਤੇ ਤੰਦਰੁਸਤੀ ਅਤਾ ਫਰਮਾਏ
4: ਆਮੀਨ ਸੁਲੇਮਾਨ ਸਾਹਿਬ ਮੈਂ ਇੰਨੇ ਈਮੇਲ ਅਤੇ SMS ਪੜ੍ਹਨੀ ਹਾਂ ਪਰ ਫਿਰ ਵੀ ਭੈਣ ਭਰਾਵਾਂ ਨੂੰ ਗਿਲਾ ਰਹਿੰਦਾ ਹੈ ਕਿ ਉਹਨਾਂ ਦੀਆਂ ਈਮੇਲ ਤੇ SMS ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੁੰਦੀਆਂ ਇਹਦਾ ਕੋਈ ਹੱਲ ਦੱਸੋ
6: ਹੱਲ ਕੀ ਹੋਣਾ ਹੈ ਹੱਲ ਤੇ ਇਹ ਹੀ ਹੈ ਕਿ ਦਿਨ ਵਿੱਚ ਦੋ ਵਾਰੀ ਪ੍ਰੋਗਰਾਮ ਪੇਸ਼ ਕੀਤਾ ਜਾਵੇ
4: ਜੀ ਬਿਲਕੁਲ ਯਾਨੀ ਸਵੇਰ ਤੇ ਸ਼ਾਮ ਤਾਂ ਕਿ ਜਿਹੜੇ ਲੋਕ ਦਿਨ ਵੇਲੇ ਪ੍ਰੋਗਰਾਮ ਨਹੀਂ ਸੁਣ ਸਕਦੇ ਉਹ ਸ਼ਾਮ ਨੂੰ ਸੁਣ ਲੈਣ ਸੁਲੇਮਾਨ ਸਾਹਿਬ ਇਹ ਗੱਲ ਤੇ ਬਿਲਕੁਲ ਠੀਕ ਹੈ ਸੁਲੇਮਾਨ ਸਾਹਿਬ ਪੇਸ਼ ਕਰਨੀ ਆ ਪ੍ਰੋਗਰਾਮ ਦੀ ਪਹਿਲੀ ਈਮੇਲ ਜਿਹੜੀ ਇੱਕ ਸਟੂਡੈਂਟ ਨੇ ਲਿਖੀ ਹੈ ਇਹਨਾਂ ਦਾ ਨਾਮ ਇਮਰਾਨ ਕਦੀਰ ਹੈ ਇਹ ਕਹਿੰਦੇ ਨੇ ਕਿ ਮੈਨੂੰ ਜਿਸਮਾਨੀ ਕਮਜ਼ੋਰੀ ਇੰਨੀ ਹੋ ਗਈ ਹੈ ਕਿ ਜਿਸਮ ਦੀਆਂ ਹੱਡੀਆਂ ਤੇ ਹੱਥਾਂ ਦੀਆਂ ਰਗਾਂ ਸਾਫ਼ ਨਜ਼ਰ ਆਉਂਦੀਆਂ ਨੇ ਅੱਖਾਂ ਦੀ ਚਮਕ ਖਤਮ ਹੋ ਗਈ ਹੈ ਤੇ ਕਾਲੇ ਹਲਕੇ ਬਣ ਗਏ ਨੇ ਜੋ ਕੋਈ ਵੇਖਦਾ ਹੈ ਇਹੋ ਸਮਝਦਾ ਹੈ ਕਿ ਮੈਂ ਨਸ਼ਾ ਕਰਨਾ ਵਾਂ ਕੋਈ ਇਹੋ ਜਿਹੀ ਦਵਾਈ ਦਿਓ ਜਿਹਦੇ ਨਾਲ ਜਿਸਮ ਭਰ ਜਾਵੇ ਤੇ ਮੈਂ ਸਮਾਰਟ ਹੋ ਜਾਵਾਂ ਲੋਕ ਚਾਹੁੰਦੇ ਨੇ ਕਿ ਉਹ ਦੁਬਲੇ ਪਤਲੇ ਰਹਿਣ ਇਹ ਪਹਿਲਾ ਮਰੀਜ਼ ਦੇਖਿਆ ਜਿਹੜਾ ਮੋਟਾ ਹੋ ਕੇ ਸਮਾਰਟ ਹੋਣਾ ਚਾਹੁੰਦਾ ਇਹ ਗੱਲ ਕੁਝ ਅਜੀਬ ਨਹੀਂ ਲੱਗਦੀ
6: ਸਹਿਮਾ ਜੀ ਦੁਬਲਾ ਪਤਲਾ ਹੋਣ ਦਾ ਮਤਲਬ ਇਹ ਨਹੀਂ ਕਿ ਬੰਦਾ ਹੱਡੀਆਂ ਦਾ ਟਾਚਾ ਹੀ ਬਣ ਜਾਵੇ ਤੇ ਲੋਕੀ ਉਹਨੂੰ ਨਸ਼ਾਬਾਜ਼ ਸਮਝਣ ਲੱਗਣ ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਬੇਟਾ ਜੀ ਜਿਸਮ ਦਾ ਇੰਜ ਸੁੱਕ ਜਾਣਾ ਪਰੇਸ਼ਾਨੀ ਦੀ ਗੱਲ ਹੈ ਕਿਉਂਕਿ ਇਹਦਾ ਮਤਲਬ ਇਹ ਹੁੰਦਾ ਹੈ ਕਿ ਅੰਦਰ ਕੋਈ ਨਾ ਕੋਈ ਬਿਮਾਰੀ ਹੈ ਜਿਹੜੀ ਜਿਸਮ ਨੂੰ ਸਿਉਂਕ ਵਾਂਗੂ ਚਮੜੀ ਹੋਈ ਹੈ ਤੇ ਬੇਟਾ ਜੀ ਇਸ ਉਮਰ ਵਿੱਚ ਆਮ ਤੌਰ 'ਤੇ ਬਦਖਵਾਬੀ ਜਾਂ ਫਿਰ ਯੂਰਨ ਵਿੱਚ ਪਾਸਾਂ ਦੀ ਤਕਲੀਫ ਹੋ ਜਾਂਦੀ ਹੈ ਜਿਹੜੀ ਹੌਲੀ ਹੌਲੀ ਅਸਾਬੀ ਕਮਜ਼ੋਰੀ ਦਾ ਸਬੱਬ ਬਣਦੀ ਹੈ ਅਤੇ ਸ਼ਾਦੀ ਤਿਕਰ ਪਹੁੰਚਦਿਆਂ ਇੰਨੀ ਕਮਜ਼ੋਰੀ ਹੋ ਜਾਂਦੀ ਹੈ ਕਿ ਜਿਹਦੀ ਵਜ੍ਹਾ ਨਾਲ ਜ਼ਿੰਦਗੀ ਖਰਾਬ ਹੋ ਸਕਦੀ ਹੈ
4: ਬਿਲਕੁਲ
6: ਬੇਟਾ ਜੀ ਇਸ ਬਿਮਾਰੀ ਨੂੰ ਮਾਮੂਲੀ ਨਾ ਸਮਝੋ ਅਤੇ ਜਿੰਨੀ ਛੇਤੀ ਹੋਵੇ ਮੈਨੂੰ ਦੁਆਖਾਨੇ 'ਤੇ ਆ ਕੇ ਮਿਲੋ ਤਾਂ ਕਿ ਮੈਂ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ ਬੇਟਾ ਜੀ ਤੁਸੀਂ ਫਿਕਰ ਨਾ ਕਰੋ ਇਲਾਜ ਤੋਂ ਬਾਅਦ ਇਨਸ਼ਾਅੱਲਾ ਤੁਹਾਡੀ ਅਸਲ ਬਿਮਾਰੀ ਦੂਰ ਹੋ ਜਾਵੇਗੀ ਅਤੇ ਤੁਹਾਡਾ ਜਿਸਮ ਵੀ ਖੂਬਸੂਰਤ ਅਤੇ ਸਮਾਰਟ ਹੋ ਜਾਵੇਗਾ
4: ਜੀ ਭਾਈ ਜੀ ਤੁਹਾਡਾ ਮਸਲਾ ਹੱਲ ਹੋ ਗਿਆ ਹੁਣ ਤੁਸੀਂ ਇਲਾਜ ਦੀ ਫਿਕਰ ਕਰੋ ਰੱਬ ਖੈਰ ਕਰੇਗਾ ਸੁਲੇਮਾਨ ਸਾਹਿਬ ਅਗਲੀ ਈਮੇਲ ਭੈਣ ਹੋਰਾਂ ਦੀ ਹੈ ਤੇ ਇਹ ਵੀ ਸਟੂਡੈਂਟ ਨੇ ਇਹ ਕਹਿੰਦੀਆਂ ਨੇ ਕਿ ਮੈਂ LLB ਦੀ ਸਟੂਡੈਂਟ ਹਾਂ ਬਹੁਤ ਪੜ੍ਹਨਾ ਪੈਂਦਾ ਹੈ ਪਰ ਮੇਰੇ ਅੱਧੇ ਸਿਰ ਵਿੱਚ ਇੰਨਾ ਕੁ ਦਰਦ ਹੁੰਦਾ ਹੈ ਕਿ ਮੈਨੂੰ ਪੜ੍ਹਨ ਲਿਖਣ ਦਾ ਹੋਸ਼ ਹੀ ਨਹੀਂ ਰਹਿੰਦਾ ਮੈਂ ਅੰਗਰੇਜ਼ੀ ਇਲਾਜ ਬਹੁਤ ਕਰਾਇਆ ਜਿਹਦੇ ਨਾਲ ਮੂੰਹ ਪੱਕ ਗਿਆ ਮੋਸ਼ਨ ਦੇ ਨਾਲ ਨਾਲ ਸੀਨੇ ਵਿੱਚ ਜਲਣ ਵੀ ਹੋਣ ਲੱਗ ਪਈ ਫਿਰ ਮੈਂ ਉਹ ਦਵਾਈਆਂ ਛੱਡ ਦਿੱਤੀਆਂ ਮਿਹਰਬਾਨੀ ਕਰਕੇ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ।
6: ਬੇਟੀ ਜੀ, ਇਸ ਬਿਮਾਰੀ ਨੂੰ ਤਿੱਬ ਵਿੱਚ ਦਰਦ ਸ਼ਕੀਕਾ ਕਹਿੰਦੇ ਨੇ, ਜਿਹੜੀ ਬਹੁਤ ਹੀ ਤਕਲੀਫ ਦੇਣ ਵਾਲੀ ਬਿਮਾਰੀ ਹੈ। ਤੇ ਮੈਂ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਭੈਣਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਦੇਸੀ ਇਲਾਜ ਦੇ ਸਿਵਾ ਇਸ ਬਿਮਾਰੀ ਦਾ ਹੋਰ ਕੋਈ ਇਲਾਜ ਨਹੀਂ।
4: ਬਿਲਕੁਲ,
6: ਕਿਉਂਕਿ ਦੂਜੀਆਂ ਦਵਾਈਆਂ ਸਿਰਫ ਦਰਦ ਨੂੰ ਰੋਕਦੀਆਂ ਨੇ, ਯਾਨੀ ਬਿਮਾਰੀ ਦੀ ਅਸਲ ਵਜ੍ਹਾ ਨੂੰ ਠੀਕ ਨਹੀਂ ਕਰਦੀਆਂ। ਇਸ ਲਈ ਮਰੀਜ਼ ਨੂੰ ਵਕਤੀ ਆਰਾਮ ਹੁੰਦਾ ਹੈ, ਜਦਕਿ ਦਵਾਈਆਂ ਦੇ ਮੁਜ਼ਰ ਅਸਰਾਤ ਮੇਦੇ ਨੂੰ ਖਰਾਬ ਕਰ ਦਿੰਦੇ ਨੇ। ਬੇਟੀ ਜੀ, ਤੁਸੀਂ ਬੈਂਗਣ, ਮਸਰਾਂ ਦੀ ਦਾਲ, ਗੋਭੀ, ਅਰਵੀ ਅਤੇ ਮਸਾਲੇਦਾਰ ਖਾਣੇ ਕੁਛ ਦਿਨਾਂ ਲਈ ਛੱਡ ਦਿਓ ਅਤੇ ਸੁਬਹਾ ਸ਼ਾਮ ਜ਼ਰੂਰ ਵਾਕ ਕਰੋ।
4: ਬਿਲਕੁਲ,
6: ਮੈਂ ਤੁਹਾਨੂੰ ਦਵਾਈ ਵੀ ਪਾਰਸਲ ਕਰਵਾ ਦਿਆਂਗਾ ਜਿਹਦੇ ਨਾਲ ਦਿਮਾਗੀ ਰੇਸ਼ਾ ਨਿਕਲੇਗਾ ਅਤੇ ਦਿਮਾਗ ਨੂੰ ਤਾਕਤ ਮਿਲੇਗੀ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ।
4: ਜੀ ਭੈਣ ਜੀ, ਹੁਣ ਤੁਸੀਂ ਫਿਕਰ ਨਾ ਕਰੋ ਅਤੇ ਖੂਬ ਪੜ੍ਹੋ ਅਤੇ ਵਕੀਲ ਬਣ ਕੇ ਹਮੇਸ਼ਾ ਮਜ਼ਲੂਮਾਂ ਦੀ ਮਦਦ ਕਰਨਾ ਅਤੇ ਇਨਸਾਫ਼ ਦਾ ਸਾਥ ਦੇਣਾ। ਸੁਲੇਮਾਨ ਸਾਹਿਬ, ਈਮੇਲ ਭਾਈ ਨਸੀਰ ਜਾਵੇਦ ਨੇ ਲਿਖੀ ਹੈ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਮੈਨੂੰ ਇੱਕ ਲੱਤ ਵਿੱਚ ਬਹੁਤ ਹੀ ਪੀੜ ਹੁੰਦੀ ਹੈ ਅਤੇ ਟੁਰਿਆ ਫਿਰਿਆ ਨਹੀਂ ਜਾਂਦਾ। ਮੈਂ ਮਾਲਿਸ਼ ਵੀ ਕੀਤੀ ਪਰ ਆਰਾਮ ਨਹੀਂ ਆਇਆ। ਕੋਈ ਜ਼ਬਰਦਸਤ ਜਿਹੀ ਦਵਾਈ ਪਾਰਸਲ ਕਰ ਦਿਓ ਅਤੇ ਮੈਂ ਠੀਕ ਹੋ ਜਾਵਾਂ। ਸੁਲੇਮਾਨ ਸਾਹਿਬ, ਅੱਜ ਤੇ ਅੱਧੀਆਂ ਅੱਧੀਆਂ ਬਿਮਾਰੀਆਂ ਦੇ ਖਤ ਆ ਰਹੇ ਨੇ, ਯਾਨੀ ਅੱਧੇ ਸਿਰ ਦਾ ਦਰਦ, ਇੱਕ ਲੱਤ ਵਿੱਚ ਪੀੜ। ਸੁਲੇਮਾਨ ਸਾਹਿਬ, ਇਹਨਾਂ ਨੂੰ ਤੇ ਸ਼ੁਕਰ ਕਰਨਾ ਚਾਹੀਦਾ ਕਿ ਅੱਧੀ ਬਿਮਾਰੀ ਹੈ ਕਿਧਰੇ ਪੂਰੀ ਨਹੀਂ ਹੋ ਗਈ।
6: ਓਹੋ ਸਹਿਮਤ, ਤੁਸੀਂ ਤਾਂ ਮਜ਼ਾਕ ਕਰਦੇ ਰਹਿੰਦੇ ਹੋ, ਪਰ ਯਾਦ ਰੱਖੋ ਕਿ ਇਹ ਅੱਧੀਆਂ ਬਿਮਾਰੀਆਂ ਹੀ ਬੰਦੇ ਨੂੰ ਪਰੇਸ਼ਾਨ ਕਰ ਦਿੰਦੀਆਂ ਨੇ।
4: ਜੀ ਬਿਲਕੁਲ,
6: ਰੱਬ ਇਹਨਾਂ ਤੋਂ ਬਚਾਵੇ। ਨਸੀਰ ਭਾਈ ਹਕਮਤ ਵਿੱਚ ਇਸ ਬਿਮਾਰੀ ਨੂੰ ਦਰਦ ਅਰਕੁਨਸਾ ਕਹਿੰਦੇ ਨੇ, ਜਿਹਦਾ ਸਬਬ ਚੂਕਣੇ ਦਾ ਪੱਠਾ ਹੈ, ਜਿਹਨੂੰ ਦਵਾਈਆਂ ਨਾਲ ਠੀਕ ਕਰਨਾ ਪੈਂਦਾ ਹੈ, ਯਾਨੀ ਖਾਣ ਵਾਲੀ ਦਵਾਈ ਲਾਜ਼ਮੀ ਹੈ। ਇਸ ਲਈ ਤੁਹਾਨੂੰ ਮਾਲਿਸ਼ ਤੋਂ ਆਰਾਮ ਨਹੀਂ ਹੋਇਆ। ਮੇਰੇ ਭਾਈ, ਤੁਸੀਂ ਗੋਸ਼ਤ, ਚਨੇ ਦੀ ਦਾਲ, ਗੋਭੀ ਅਤੇ ਅਰਵੀ ਬਿਲਕੁਲ ਨਹੀਂ ਖਾਣੀ। ਮੈਂ ਤੁਹਾਨੂੰ ਇੱਕ ਜ਼ਬਰਦਸਤ ਅਤੇ ਅਜ਼ਮਾਈ ਹੋਈ ਦਵਾਈ ਪਾਰਸਲ ਕਰਾ ਦਿਆਂਗਾ ਜਿਹੜੀ ਪੱਠਿਆਂ ਅਤੇ ਹੱਡੀਆਂ ਨੂੰ ਤਾਕਤ ਦੇਵੇਗੀ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਬਿਲਕੁਲ ਦੂਰ ਹੋ ਜਾਵੇਗੀ ਅਤੇ ਤੁਸੀਂ ਟੁਰਨਾ ਫਿਰਨਾ ਕੀ ਦੌੜ ਵੀ ਸਕੋਗੇ।
4: ਜੀ ਭਾਈ ਜੀ, ਸੁਲੇਮਾਨ ਸਾਹਿਬ ਨੇ ਆਖਿਆ ਹੈ ਕਿ ਤੁਸੀਂ ਦੌੜ ਵੀ ਸਕੋਗੇ ਅਤੇ ਜਨਾਬ ਡਰ ਕੇ ਕਿਧਰੇ ਨਹੀਂ ਦੌੜਨਾ, ਸਿਰਫ ਸਿਹਤ ਲਈ ਦੌੜਨਾ, ਯਾਨੀ ਜੋਗਿੰਗ ਕਰਨਾ। ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ। ਮੁਕੰਮਲ ਇਲਾਜ ਤੇ ਈਮੇਲ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
5: ਸੁਲੇਮਾਨ ਦਵਾਖਾਨਾ, ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414-2608 ਯਾਨੀ 0300414-2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
4: ਜੀ ਭੈਣ ਭਰਾ, ਪਤਾ ਤੁਹਾਨੂੰ ਮਿਲ ਗਿਆ। ਆਪਣੀ ਸਿਹਤ ਦਾ ਖਿਆਲ ਰੱਖਣਾ ਤੇ ਰੱਬ ਨਾ ਕਰੇ ਜੇ ਕੋਈ ਤਿੱਬੀ ਮਸਲਾ ਹੋਵੇ ਤਾਂ ਤੁਸੀਂ ਸੁਲੇਮਾਨ ਸਾਹਿਬ ਨੂੰ ਆਪ ਵੀ ਮਿਲ ਲੈਣਾ ਤਾਂ ਕਿ ਅਸਲ ਬਿਮਾਰੀ ਦਾ ਪਤਾ ਲੱਗ ਜਾਵੇ। ਸੁਲੇਮਾਨ ਸਾਹਿਬ, ਈਮੇਲ ਅਸਲਮ ਚੌਧਰੀ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੀ ਵਾਲਦਾ ਨੂੰ 1 ਸਾਲ ਤੋਂ ਗੈਂਠੀਆ ਦੀ ਤਕਲੀਫ ਹੈ, ਹੱਥਾਂ ਦੀਆਂ ਉਂਗਲਾਂ ਜੁੜ ਗਈਆਂ ਨੇ ਤੇ ਇਲਾਜ ਵੀ ਕਰਵਾ ਰਿਹਾ ਵਾਂ ਪਰ ਫਾਇਦਾ ਨਹੀਂ ਹੁੰਦਾ। ਕੋਈ ਇਹੋ ਜਿਹੀ ਦਵਾਈ ਕਰ ਦਿਓ ਕਿ ਫੌਰਨ ਆਰਾਮ ਆ ਜਾਏ।
6: ਅਸਲਮ ਭਾਈ, ਇੱਕ ਗੱਲ ਯਾਦ ਰੱਖੋ ਕਿ ਗੈਂਠੀਆ ਦੀ ਬਿਮਾਰੀ ਬਹੁਤ ਹੀ ਪੇਚੀਦਾ ਹੁੰਦੀ ਹੈ, ਜਿਹਦਾ ਟਿੱਕੇ ਇਲਾਜ ਕਰਾਉਣਾ ਪੈਂਦਾ ਹੈ। ਇਸ ਲਈ ਤੁਸੀਂ ਜ਼ਿਹਨ ਵਿੱਚ ਰੱਖੋ ਕਿ ਕਿਸੇ ਵੀ ਦਵਾਈ ਨਾਲ ਫੌਰੀ ਆਰਾਮ ਨਹੀਂ ਹੋਵੇਗਾ। ਅਸਲਮ ਭਾਈ, ਤੁਸੀਂ ਵਾਲਦਾ ਸਾਹਿਬਾਂ ਨੂੰ ਗੋਸ਼ਤ, ਚੌਲ, ਗੋਭੀ, ਅਰਵੀ ਅਤੇ ਹਰ ਕਿਸਮ ਦੀਆਂ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਾਓ ਅਤੇ ਜੋੜਾਂ 'ਤੇ ਮਿੱਠੇ ਤੇਲ, ਰੋਗਨ ਜ਼ੈਤੂਨ ਜਾਂ ਫਿਰ ਅਲਸੀ ਦੇ ਤੇਲ ਦੀ ਮਾਲਿਸ਼ ਜ਼ਰੂਰ ਕਰਾਓ। ਮੇਰੇ ਭਾਈ, ਮੈਂ ਤੁਹਾਡੀ ਵਾਲਦਾ ਸਾਹਿਬਾਂ ਲਈ ਇੱਕ ਬਹੁਤ ਹੀ ਅਜ਼ਮਾਈ ਹੋਈ ਦਵਾਈ ਪਾਰਸਲ ਕਰਾ ਦਿਆਂਗਾ। ਤੁਸੀਂ ਦਵਾਈ ਇਸਤੇਮਾਲ ਕਰਾਓ, ਇਹਦੇ ਨਾਲ ਯੂਰਿਕ ਐਸਿਡ ਖਾਰਜ ਹੋਣ ਦੇ ਨਾਲ ਨਾਲ ਜੋੜ ਨਰਮ ਹੋ ਜਾਣਗੇ ਅਤੇ ਦਰਦ ਘੱਟ ਜਾਵੇਗਾ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਹੌਲੀ ਹੌਲੀ ਇਹ ਤਕਲੀਫ ਦੂਰ ਹੋ ਜਾਵੇਗੀ
4: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਮਸੂਦ ਰਜ਼ਾ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ 3 ਮਹੀਨੇ ਪਹਿਲੇ ਯਰਕਾਨ ਹੋਇਆ ਸੀ ਜਿਹੜਾ ਠੀਕ ਹੋ ਗਿਆ, ਪਰ ਜਿਸਮ ਵਿੱਚ ਕਮਜ਼ੋਰੀ ਇੰਨੀ ਹੋ ਗਈ ਹੈ ਕਿ ਮੈਂ ਕੋਈ ਜਿਸਮਾਨੀ ਕੰਮ ਨਹੀਂ ਕਰ ਸਕਦਾ। ਸਾਹ ਫੁੱਲਦੀ ਹੈ, ਭੁੱਖ ਘੱਟ ਲੱਗਦੀ ਹੈ ਤੇ ਪਸਲੀਆਂ ਵਿੱਚ ਸੱਜੇ ਪਾਸੇ ਭਾਰ ਜਿਹੜਾ ਨਾ ਭਾਰੀਪਨ ਤੇ ਦਰਦ ਹੁੰਦਾ ਹੈ। ਇੰਝ ਲੱਗਦਾ ਜਿਵੇਂ ਅੰਦਰ ਕੁਝ ਖਰਾਬੀ ਹੈ। ਮਿਹਰਬਾਨੀ ਕਰਕੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੈਂ ਠੀਕ ਹੋ ਜਾਵਾਂ।
6: ਮਸੂਦ ਭਾਈ, ਤੁਹਾਡੀਆਂ ਲਾਮਤਾਂ ਤੇ ਸਾਫ਼ ਦੱਸ ਰਹੀਆਂ ਨੇ ਕਿ ਤੁਹਾਡੀ ਬਿਮਾਰੀ ਤੇ ਠੀਕ ਹੋ ਗਈ ਹੈ, ਪਰ ਉਹਦੇ ਅਸਰਾਤ ਅਜੇ ਵੀ ਬਾਕੀ ਨੇ ਤੇ ਮੈਨੂੰ ਯਕੀਨ ਹੈ ਕਿ ਤੁਹਾਡਾ ਜਿਗਰ ਵੱਧ ਗਿਆ ਹੈ ਮੇਰੇ ਭਾਈ ਤੁਸੀਂ ਚਿਕਨਾਈ ਵਾਲੀ ਚੀਜ਼ਾਂ ਬਿਲਕੁਲ ਨਾ ਖਾਓ ਅਤੇ ਸੁਬਹਾ ਸ਼ਾਮ ਪੈਦਲ ਜ਼ਰੂਰ ਚੱਲੋ ਟਿੰਡੇ ਤੋਰੀ ਕੱਦੂ ਘੀਆ ਮੇਥੀ ਅਤੇ ਖੀਰੇ ਕੁਝ ਅਰਸੇ ਲਈ ਇਹਨਾਂ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਮੇਰੇ ਭਾਈ ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਵਾ ਦਿਆਂਗਾ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਪੂਰੀ ਤਰ੍ਹਾਂ ਸਿਹਤਯਾਬ ਹੋ ਜਾਓਗੇ
4: ਇਨਸ਼ਾਅੱਲਾ ਤਾਲਾ ਸੁਲੇਮਾਨ ਸਾਹਿਬ ਕੋਈ ਇਹੋ ਜਿਹੀ ਬਿਮਾਰੀ ਵੀ ਹੈ ਜਿਹਦੇ ਵਿੱਚ ਦਵਾਈ ਨਾ ਖਾਣੀ ਪਵੇ ਮੇਰਾ ਮਤਲਬ ਹੈ ਕਿ ਸਿਰਫ ਖੁਰਾਕ ਨਾਲ ਹੀ ਇਲਾਜ ਹੋ ਜਾਵੇ
6: ਸਹਿਮਾ ਜੀ ਖੁਰਾਕ ਦੇ ਵਾਧੇ ਘਾਟੇ ਨਾਲ ਬਿਮਾਰੀ ਦਾ ਇਲਾਜ ਹੋ ਸਕਦਾ ਹੈ ਪਰ ਦਵਾਈ ਇਸ ਲਈ ਜ਼ਰੂਰੀ ਹੁੰਦੀ ਹੈ ਕਿ ਬਿਮਾਰੀ ਦੀ ਸ਼ਿੱਦਤ ਅਤੇ ਉਹਦੇ ਨਾਲ ਨਾਲ ਹੋਣ ਵਾਲੇ ਦੂਜੇ ਮੁਜ਼ਰ ਅਸਰਾਤ ਨੂੰ ਰੋਕਿਆ ਜਾ ਸਕੇ
4: ਅੱਛਾ ਇਹ ਤਾਂ ਗੱਲ ਹੈ ਵੈਸੇ ਸੁਲੇਮਾਨ ਸਾਹਿਬ ਤੁਸੀਂ ਸਵਾਦੀ ਸਵਾਦੀ ਦਵਾਈਆਂ ਬਣਾਇਆ ਕਰੋ ਤਾਂ ਕਿ ਇਲਾਜ ਵੀ ਹੋ ਜਾਵੇ ਅਤੇ ਮੂੰਹ ਦਾ ਜ਼ਾਇਕਾ ਵੀ ਠੀਕ ਰਹੇ ਸੁਲੇਮਾਨ ਸਾਹਿਬ ਈਮੇਲ ਤੋਂ ਖਾਲੀ ਖੁਰਨ ਲਿਖੀਏ ਇਹਨਾਂ ਨੂੰ ਦੋ ਮਸਲੇ ਨੇ ਇੱਕ ਤੇ ਇਹਨਾਂ ਨੂੰ ਪੁਰਾਣਾ ਰੇਸ਼ਾ ਹੈ ਤੇ ਦੂਜੇ ਨਜ਼ਰ ਵੀ ਜਿਹੜੀ ਇਹਨਾਂ ਕਮਜ਼ੋਰ ਹੋ ਗਈ ਹੈ ਕਹਿੰਦੇ ਨੇ ਕਿ ਮੈਂ ਐਨਕ ਵੀ ਲਾਉਣਾ ਵਾਂ ਪਰ 3-4 ਮਹੀਨੇ ਬਾਅਦ ਨੰਬਰ ਵੱਧ ਜਾਂਦਾ ਰੇਸ਼ਾ ਬਹੁਤ ਹੀ ਤੰਗ ਕਰਦਾ ਤੇ ਕੜੀ ਮੁੜੀ ਗਲਾ ਸਾਫ਼ ਕਰਨਾ ਪੈਂਦਾ ਕੇਰੇ ਦੀ ਵਜ੍ਹਾ ਨਾਲ ਰਾਤ ਨੂੰ ਸਾਹ ਰੁਕ ਜਾਂਦੀ ਹੈ ਕੋਈ ਬਿਹਤਰੀਨ ਜਿਹੀ ਦਵਾਈ ਪਾਰਸਲ ਕਰ ਦਿਓ
6: ਹਾਲਕ ਭਾਈ ਜਿਸਮ ਵਿੱਚ ਬਲਗਮ ਤੇ ਰੇਸ਼ੇ ਦੀ ਜ਼ਿਆਦਤੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਪਰ ਕੁਝ ਲੋਕ ਇਹਨੂੰ ਮਾਮੂਲੀ ਬਿਮਾਰੀ ਸਮਝਦੇ ਨੇ ਤੇ ਸ਼ੁਰੂ ਵਿੱਚ ਇਹਦਾ ਇਲਾਜ ਨਹੀਂ ਕਰਾਉਂਦੇ ਜਿਹਦੇ ਨਾਲ ਬਿਮਾਰੀ ਵੱਧ ਜਾਂਦੀ ਹੈ ਤੇ ਫਿਰ ਯਾਦਦਾਸ਼ਤ ਨਜ਼ਰ ਇਹਨਾਂ ਦੋਵਾਂ 'ਤੇ ਅਸਰ ਪੈਂਦਾ ਹੈ ਅਤੇ ਵਾਲ ਡਿੱਗਦੇ ਨੇ ਅਤੇ ਵਕਤ ਤੋਂ ਪਹਿਲਾਂ ਹੀ ਵਾਲ ਚਿੱਟੇ ਹੋ ਜਾਂਦੇ ਨੇ ਮੇਰੇ ਭਾਈ ਤੁਸੀਂ ਸੁਬਹ ਸ਼ਾਮ ਸੈਰ ਜ਼ਰੂਰ ਕਰਿਆ ਕਰੋ ਇਹ ਮੇਰੀ ਤੁਹਾਨੂੰ ਨਸੀਹਤ ਹੈ ਸੈਰ ਕਰਨ ਨਾਲ ਜਿਗਰ ਠੀਕ ਰਹਿੰਦਾ ਹੈ ਅਤੇ ਰੇਸ਼ੇ ਦੀ ਪੈਦਾਵਾਰ ਘੱਟ ਜਾਂਦੀ ਹੈ ਖਾਲਕ ਭਾਈ ਬਿਹਤਰ ਤਾਂ ਇਹ ਵੇ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਮੈਂ ਤੁਹਾਡਾ ਮਜ਼ਾਜ ਅਤੇ ਤੁਹਾਡੀ ਜਿਸਮਾਨੀ ਕੈਫੀਅਤ ਨੂੰ ਵੇਖ ਕੇ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ ਜਿਹਦੇ ਨਾਲ ਇਨਸ਼ਾਅੱਲਾ ਰੇਸ਼ਾ ਕੇਰਾ ਬਿਲਕੁਲ ਠੀਕ ਹੋ ਜਾਵੇਗਾ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਨਜ਼ਰ ਵੀ ਬਿਲਕੁਲ ਠੀਕ ਹੋ ਜਾਵੇਗੀ
4: ਬਿਲਕੁਲ ਜੀ ਇਨਸ਼ਾਅੱਲਾ ਤਾਲਾ ਐਸਾ ਹੀ ਹੋਏਗਾ ਸੁਲੇਮਾਨ ਸਾਹਿਬ ਪੜ੍ਹਨੀ ਆ ਇਹ ਈਮੇਲ ਜਿਹੜੀ ਰਾਸ਼ਿਦ ਅਨਸਾਰੀ ਸਾਹਿਬ ਨੇ ਲਿਖੀ ਹੈ
6: ਅੱਛਾ
4: ਸੁਲੇਮਾਨ ਸਾਹਿਬ ਇਹਨਾਂ ਦੀ ਵਾਈਫ ਨੂੰ ਕੁਝ ਮਸਲਾ ਹੈ ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ ਮੇਰੀ ਵਾਈਫ ਨੂੰ 1-2 ਮਹੀਨੇ ਬਾਅਦ ਦੌਰਾ ਜਿਹਾ ਪੈਂਦਾ ਹੈ ਕਦੀ ਹੱਸਦੇ ਨੇ ਕਦੀ ਰੋਣ ਲੱਗ ਪੈਂਦੇ ਨੇ ਤੇ ਅਜੀਬ ਅਜੀਬ ਹਰਕਤਾਂ ਹੁੰਦੀਆਂ ਨੇ ਮੈਂ ਕਾਫੀ ਇਲਾਜ ਕਰਵਾਇਆ ਪਰ ਵਕਤੀ ਆਰਾਮ ਤੋਂ ਬਾਅਦ ਫੇਰ ਉਹੀ ਹਾਲਤ ਹੋ ਜਾਂਦੀ ਹੈ ਮੈਂ ਬਹੁਤ ਪਰੇਸ਼ਾਨ ਹਾਂ ਸਮਝ ਨਹੀਂ ਆਉਂਦਾ ਕਿ ਕੀ ਬਿਮਾਰੀ ਹੈ ਤੇ ਕਿੰਝ ਠੀਕ ਹੋਵੇਗੀ ਜੇ ਤੁਸੀਂ ਇਹਦਾ ਇਲਾਜ ਕਰ ਸਕਦੇ ਹੋ ਤੇ ਮਸ਼ਵਰਾ ਦਿਓ
6: ਰਾਸ਼ਦ ਭਾਈ ਤੁਸੀਂ ਫਿਕਰ ਨਾ ਕਰੋ ਮੈਂ ਸਮਝ ਗਿਆ ਵਾਂ ਕਿ ਇਹ ਕੀ ਬਿਮਾਰੀ ਹੈ ਮੇਰੇ ਭਾਈ ਇਹ ਹਿਸਟੇਰੀਆ ਦੀ ਬਿਮਾਰੀ ਹੈ ਜਿਹੜੀ ਅੰਦਰੂਨੀ ਨਿਜ਼ਾਮ ਵਿੱਚ ਖਰਾਬੀ ਜਾਂ ਸ਼ਦੀਦ ਇਨਫੈਕਸ਼ਨ ਦੀ ਵਜ੍ਹਾ ਨਾਲ ਹੁੰਦੀ ਹੈ ਵੈਸੇ ਮੇਰੇ ਭਾਈ ਇਹ ਬਿਮਾਰੀ ਸ਼ਾਦੀ ਤੋਂ ਬਾਅਦ ਆਪੇ ਠੀਕ ਹੋ ਜਾਂਦੀ ਹੈ ਜੇ ਇਹ ਠੀਕ ਨਾ ਹੋਵੇ ਤੇ ਇਹਦਾ ਮਤਲਬ ਇਹ ਵੇ ਕਿ ਤੁਹਾਨੂੰ ਵੀ ਕੋਈ ਤਿੱਬੀ ਮਸਲਾ ਹੈ ਜਿਹਦਾ ਤੁਸੀਂ ਜ਼ਿਕਰ ਨਹੀਂ ਕੀਤਾ ਇਸ ਲਈ ਮੇਰੇ ਭਾਈ ਜ਼ਰੂਰੀ ਇਹ ਵੇ ਕਿ ਤੁਸੀਂ ਆਪ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਪੂਰੀ ਕੇਸ ਦੀ ਸੁਣ ਕੇ ਤੁਹਾਡੇ ਦੋਵਾਂ ਵਾਸਤੇ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ ਤੁਸੀਂ ਫਿਕਰ ਨਾ ਕਰੋ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਲਾਜ ਤੋਂ ਬਾਅਦ ਤੁਸੀਂ ਦੋਵੇਂ ਠੀਕ ਹੋ ਜਾਵੋਗੇ
4: ਇਨਸ਼ਾਅੱਲਾ ਤਾਲਾ ਜੀ ਸੁਲੇਮਾਨ ਸਾਹਿਬ ਅੱਜ ਤੇ ਭੈਣ ਭਰਾ ਬਹੁਤ ਖੁਸ਼ ਹੋਣਗੇ ਕਿਉਂਕਿ ਤੜਾ ਤੜ ਈਮੇਲ ਪੜੀਆਂ ਜਾ ਰਹੀਆਂ ਨੇ ਸੁਲੇਮਾਨ ਸਾਹਿਬ ਈਮੇਲ 'ਚ ਇੱਕ ਸਹੀ ਤਰ੍ਹਾਂ ਲਿਖੀ ਹੈ ਕਹਿੰਦੇ ਨੇ ਕਿ ਮੈਨੂੰ ਸ਼ੂਗਰ ਦੀ ਪ੍ਰੋਬਲਮ ਹੈ ਜਿਹਦੇ ਵਾਸਤੇ ਬਾਕਾਇਦਗੀ ਨਾਲ ਗੋਲੀਆਂ ਲੈਣਾ ਵਾ ਸੁਲੇਮਾਨ ਸਾਹਿਬ ਅਸਲ ਪਰੇਸ਼ਾਨੀ ਇਹ ਵੇ ਕਿ ਮੈਨੂੰ ਅਸਾਬੀ ਕਮਜ਼ੋਰੀ ਬਹੁਤ ਹੋ ਗਈ ਹੈ ਮੈਂ ਜਿਨ ਵੀ ਪੁੱਛਿਆ ਉਹ ਇਹੀਓ ਕਹਿੰਦਾ ਹੈ ਕਿ ਸ਼ੂਗਰ ਦੇ ਸਬਬ ਹੋਣ ਵਾਲੀ ਅਸਾਬੀ ਕਮਜ਼ੋਰੀ ਦਾ ਕੋਈ ਇਲਾਜ ਨਹੀਂ ਸੁਲੇਮਾਨ ਸਾਹਿਬ ਕੀ ਸ਼ੂਗਰ ਦੇ ਮਰੀਜ਼ ਇੰਜੀ ਅਸਾਬੀ ਕਮਜ਼ੋਰੀ ਦਾ ਸ਼ਿਕਾਰ ਰਹਿੰਦੇ ਨੇ ਮਿਹਰਬਾਨੀ ਕਰਕੇ ਇਸ ਬਾਰੇ ਮਸ਼ਵਰਾ ਦਿਓ ਮੈਨੂੰ ਉਮੀਦ ਹੈ ਕਿ ਤੁਸੀਂ ਇਹਦਾ ਇਲਾਜ ਕਰ ਸਕਦੇ ਹੋ
6: ਸਈਦ ਭਾਈ ਤੁਸੀਂ ਲੋਕਾਂ ਦੀਆਂ ਗੱਲਾਂ ਮਗਰ ਨਾ ਲੱਗੋ ਭਾਈ ਜੀ ਇਹ ਗੱਲ ਬਿਲਕੁਲ ਗਲਤ ਹੈ ਕਿ ਸ਼ੂਗਰ ਨਾਲ ਹੋਣ ਵਾਲੀ ਅਸਾਬੀ ਕਮਜ਼ੋਰੀ ਠੀਕ ਨਹੀਂ ਹੁੰਦੀ ਮੇਰੇ ਭਾਈ ਰੱਬ ਦੀ ਮਿਹਰਬਾਨੀ ਨਾਲ ਇਹ ਕਮਜ਼ੋਰੀ ਬਿਲਕੁਲ ਠੀਕ ਹੋ ਜਾਂਦੀ ਹੈ ਕਿਉਂਕਿ ਅੱਲਾਹ ਤਾਲਾ ਨੇ ਇਹਨਾਂ ਜੜੀ ਬੂਟੀਆਂ 'ਚ ਬੜੀ ਸ਼ਿਫਾ ਰੱਖੀ ਹੈ ਅਤੇ ਬਸ ਮਰੀਜ਼ ਨੂੰ ਇਲਾਜ ਕਰਾਉਣਾ ਚਾਹੀਦਾ ਹੈ ਮੇਰੇ ਭਾਈ ਤੁਸੀਂ ਕਿਸੇ ਵੀ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਅਤੇ ਇਲਾਜ ਕਰਾਓ ਇਨਸ਼ਾਅੱਲਾ ਅਸਾਬੀ ਕਮਜ਼ੋਰੀ ਬਿਲਕੁਲ ਠੀਕ ਹੋ ਜਾਵੇਗੀ
4: ਇਨਸ਼ਾਅੱਲਾ ਤਾਲਾ ਸੁਲੇਮਾਨ ਸਾਹਿਬ ਹਮੇਸ਼ਾ ਵਾਂਗੂ ਈਮੇਲ ਅਤੇ SMS ਬਾਕੀ ਅਤੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਸੁਲੇਮਾਨ ਸਾਹਿਬ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਅਤੇ ਸਾਡੇ ਭੈਣ ਭਰਾਵਾਂ ਨੂੰ ਸਿਹਤ ਬਾਰੇ ਬਹੁਤ ਹੀ ਚੰਗੇ ਮਸ਼ਵਰੇ ਦਿੱਤੇ
6: ਸਹਿਮਾ ਜੀ ਤੁਹਾਡਾ ਅਤੇ ਪ੍ਰੋਗਰਾਮ ਦੀ ਪੂਰੀ ਟੀਮ ਦਾ ਅਤੇ ਸਾਮੀਨ ਦਾ ਬਹੁਤ ਬਹੁਤ ਸ਼ੁਕਰੀਆ ਹੁਣ ਮੇਰੇ ਖਿਆਲ ਟਾਈਮ ਮੁੱਕ ਗਿਆ ਅਤੇ ਮੈਨੂੰ ਤੁਸੀਂ ਇਜਾਜ਼ਤ ਦਿਓ ਅਤੇ ਰੱਬ ਰਾਖਾ
4: ਜੀ ਬਹੁਤ ਮਿਹਰਬਾਨੀ ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਅਤੇ ਦੇਰ ਨਾ ਕਰੋ ਮੁਕੰਮਲ ਇਲਾਜ ਅਤੇ ਈਮੇਲ ਅਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਅਤੇ ਨੋਟ ਫਰਮਾਓ ਸਾਡਾ ਪਤਾ
5: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423 तीन सत्त सत्त दो सत्त एक छे सिफर। मोबाइल नंबर है 03004142608 यानी 03004142608। ते साडा ईमेल एड्रेस है suleiman.dawakhana@lhr.gmail.com।
4: जी भैन भ्राओ, हुन तुसी इलाज विच देर नहीं करनी, रब तुहानू हमेशा सेहतमंद रखे, आमीन। इस दुआ दे नाल ही अपनी भैन साइमा नू इजाजत दियो, अगले प्रोग्राम विच इंशाल्लाह फिर मुलाकात होवेगी, उस वेले तिकर रब राखा।
0: FM 101 naal naal sade te naal naal tuhade kyun ji koi shak hai kya

0: پائیدہ یرکان بگڑ گیا.
1: اچھا.
0: حالاں سی علاج بہت کروایا پر کوئی فائدہ نہیں ہویا.
1: جی.
0: جسم سکے تیلا ہو گیا, رنگ کالا, تے ہر ویلے ٹیڈ وچ پیڑ تے موشن آندے نے.
1: جی جی.
0: کچھ کھادا نہیں جاندا تے ہر ویلے کھنگدا رہندا ہے.
1: جی مشورہ
0: دیو.
1: اسلم بھائی, یہ ساری علامتیں خطرناک نے. میرا خیال ہے کہ تسی اپنے پرا دا کوئی ٹیسٹ وغیرہ بھی نہیں کرایا تے نہ ہی کسے سیانے والج نوں وکھایا ہے, بلکہ اتائیاں کولوں علاج کراندے رہے ہو. اس لیے بیماری انی ودھ گئی ہے. اسلم بھائی, میرا خیال ہے کہ تہاڈے بھائی نوں یرکان نہیں بلکہ ہیپاٹائٹس دی پرابلم ہے.
0: اوکے.
1: اس لیے تسی اپنے بھائی دا فورن ٹیسٹ کراؤ. اس تو پہلا میں کچھ نہیں کہہ سکدا.
0: جی اسلم بھائی, ہن لاپرواہی نہ کرو کیونکہ بیماری دی تشخیص تے بہت ہی ضروری ہے نا. سلیمان صاحب, اگلی ای میل حاضر ہے جڑی میاں فاروق صاحب نے لکھی ہے. کہندے نے کہ جناب سلیمان صاحب, میں دکان تے سارا دن بیٹھا رہنا وا. ٹرنا پھرنا گھٹ ہوندا ہے تے جدوں پیدل ٹرنا وا تے گوڈیاں وچ درد ہون لگدی ہے تے پنیاں دے پٹھے کھچے جاندے نے. ایدے نال نال کھانا وی ٹھیک طرح ہضم نہیں ہوندا, ٹڈ ود گیا, اکثر قبض رہندی ہے, جدے لئی گلکن دے استعمال کرنا وا. کوئی ایسی دوائی پارسل کر دیو کہ میں ٹھیک ہو جاواں.
1: فاروق بھائی, کاروبار اپنی جگہ, پر یاد رکھو کہ صحت ہوے گی تے کاروبار ہوے گا.
0: بالکل.
1: ایسے تسی تھوڑا جا وقت اپنے لئی وی کڈ لیا کرو تاکہ تسی صحت مند ہو کے چنگی طرح کاروبار کر سکو.
0: ہاں جی.
1: فاروق بھائی, اس ویلے تانوں چار مسئلے نے. پہلا مسئلہ تہاڈا ہے کہ گوڈیاں دا درد, تے دوسرا مسئلہ ہے بد ہضمی, تیسرا مسئلہ ہے ٹڈ دا ودھنا, تے چوتھا مسئلہ ہے تانوں دائمی قبض. بھائی جی, جدوں بیماری مرکب ہو جاوے تے اوندا علاج وی سوچ سمجھ کے کرنا پیندا ہے. اس لیے میں تانوں مشورہ دیاں گا کہ تسی کسے دن آپ دعا خانے تے تشریف لیاؤ تاکہ مکمل تشخیص تو بعد تہاڈا علاج کیتا جاوے. مینوں رب دی ذات تو امید ہے کہ دو ہفتے دے علاج نال انشاءاللہ تسی بالکل ٹھیک ہو جاؤ گے.
0: انشاءاللہ تعالی. سلیمان صاحب, کوئی ایسی دوائی بھی ہونی چاہیے جس نال آواز سریلی ہو جاوے.
1: کیوں سیما جی, تسی گلوکاری شروع کرن لگے ہو؟
0: سلیمان صاحب, میری آواز سے انجی بہت سریلی ہے, میں تے آپ نہیں گاندی کیونکہ ادھرے بارش نہ ہو جاوے. سلیمان صاحب, ایس ایم ایس جعفر علی صاحب نے لکھی ہے, کہندے نے کہ مینوں شوگر نے پریشان کر دیتا ہے.
1: اچھا.
0: گولیاں کھان تو بعد بھی شوگر کنٹرول نہیں ہوندی, جسم وچ کمزوری بہت زیادہ ہے, کوئی دوائی پارسل کر دیو.
1: جعفر بھائی, تسی بیماری دے بارے تفصیل نہیں لکھی کہ بیماری نوں کِنّا عرصہ ہویا ہے,
0: بالکل
1: تہاڈی عمر کِنّی ہے, تے تسی کیڑی دوائی لیندے رہے ہو. جعفر بھائی, علاج کرنا بہت ذمہ داری دا کام ہے. جدوں تک ساری صورتحال دا علم نہ ہوئے, دوائی نہیں دتی جانی چاہی دی. میرے بھائی, تسی کسے دن آپ دعاخانے تے تشریف لیاؤ تاکہ میں بیماری بارے ساری گل سن کے کوئی دوائی لکھ سکاں. ویسے تسی فکر نہ کرو, انشاءاللہ شوگر کنٹرول ہو جاوے گی.
0: انشاءاللہ. سلیمان صاحب, کالا چورن تے پٹھیاں اور لڈو کھان دا ویلا ہو گیا.
1: جی.
0: پر تسی یہ کھان نہیں دینا مینوں, لہذا میں بھین بھراواں نوں پتہ ہی لکھوا دینی ہاں. محترم بھین بھراو تے بزرگو, جی خدا نہ خواستہ تسی یا تہاڈا کوئی وی رشتہ دار کسی بھی بیماری وچ مبتلا ہے تے دیر نہ کرو, مکمل علاج تے ای میلز تے ایس ایم ایس دی روشنی وچ مشورہ لین واسطے برصغیر پاک و ہند دے مشہور طبیب جناب پروفیسر سلیمان صاحب نال فوری رابطہ کرو تے نوٹ فرماؤ ساڈا پتہ. سلیمان دوا خانہ رجسٹرڈ, پل فلائی اوور بالمقابل مینار پاکستان, مین راوی روڈ, لاہور. فون نمبر 042-377-27-160 یعنی 042-3-7-7-2-7-1-6-0. موبائل نمبر ہے 03-400-4-2-6-0-8 یعنی 03-400-4-1-4-2-6-0-8. تے ساڈا ای میل ایڈریس ہے suleiman.dawakhana@gmail.com. جی سلیمان صاحب, کچھ کھان پین تو بغیر ہی میں ادھی چھٹی تو واپس آ گئی ہاں تے پڑھنی ہاں ای میل جڑی حامد محمود صاحب نے لکھی ہے. یہ کہندے نے کہ جناب سلیمان صاحب, مینوں یورن وچ کچھ تکلیف ہے, تھوڑی تھوڑی دیر بعد یورن آندا ہے پر کھل کے نہیں آندا. لک وچ پیڑ ہوندی ہے جڑی ٹڈ تکر جاندی ہے. میں کمر تے روگن زیتون دی مالش وی کروانا وا پر آرام نہیں ہوندا. سلیمان صاحب, میں انہاں دوواں بیماریاں سبب بہت ہی پریشان ہاں تے دفتروں چھٹیاں وی ہو رہی نے, مشورہ دیو کہ کی مسئلہ ہے.
1: حامد بھائی, علامتاں دے مطابق تانوں دو بیماریاں نہیں بلکہ اکو ہی بیماری ہے جنہیں وجہ نال یورن دی پرابلم تے کمر وچ تکلیف محسوس ہو رہی ہے. میرے بھائی, علامتاں دس رہی نے کہ تانوں گردے دی پرابلم ہے.
0: اوہو.
1: تے لگدا ہے کہ گردے تے ورم آ گیا ہے. حامد بھائی, تسی چول, پالک تے ٹماٹر بالکل نہ کھاؤ, خربوزے, کھیرے تے پانی زیادہ استعمال کرو تے جنی چھتی ہوئے دواخانے تے تشریف لیاؤ.
0: بالکل.
1: میں مکمل چیک اپ کرن تو بعد ہی تہاڈے لئی کوئی دوائی لکھاں گا جن دے استعمال تو بعد ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ
0: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ ਅਗਲੀ ਈਮੇਲ ਰਸ਼ੀਦ ਮਹਿਮੂਦ ਹੋਰਾਂ ਦੀ ਹੈ। ਸੁਲੇਮਾਨ ਸਾਹਿਬ ਈਮੇਲ ਵਿੱਚ ਤਿੱਬੀ ਮਸਲਾ ਕੋਈ ਨਹੀਂ ਬਲਕਿ ਤੁਹਾਡੇ ਲਈ ਦੁਆਵਾਂ ਹੀ ਦੁਆਵਾਂ ਨੇ ਤੇ ਮੁਹੱਬਤਾਂ ਹੀ ਮੁਹੱਬਤਾਂ ਲਿਖੀਆਂ ਨੇ।
1: ਰਸ਼ੀਦ
0: ਭਾਈ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ ਦਿਲ ਕਰਦਾ ਹੈ ਕਿ ਤੁਹਾਡੇ ਹੱਥ ਚੁੰਮ ਲਵਾਂ।
1: ਸ਼ੁਕਰੀਆ ਜੀ।
0: ਤੁਸੀਂ ਹਕੀਮ ਨਹੀਂ ਫਰਿਸ਼ਤਾ ਹੋ ਕਿਉਂਕਿ ਤੁਹਾਡੇ ਇਲਾਜ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਰੱਬ ਤੁਹਾਡੀ ਹਯਾਤੀ ਕਰੇ, ਤੁਹਾਡੀ ਇੱਜ਼ਤ ਵਧਾਏ ਤੇ ਸਾਰੀ ਦੁਨੀਆ ਵਿੱਚ ਤੁਹਾਡਾ ਨਾਂ ਰੋਸ਼ਨ ਰਵੇ। ਸੁਲੇਮਾਨ ਸਾਹਿਬ ਹੁਣ ਮੈਂ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰ ਰਿਹਾ ਵਾਂ। ਰੱਬ ਦਾ ਬਹੁਤ ਸ਼ੁਕਰ ਹੈ ਜਿਹਨੇ ਤੁਹਾਡੇ ਇਲਾਜ ਨੂੰ ਮੇਰੇ ਲਈ ਸ਼ਿਫਾ ਦਾ ਵਸੀਲਾ ਬਣਾਇਆ। ਸੁਲੇਮਾਨ ਸਾਹਿਬ ਮੈਂ ਚਾਹੁੰਦਾ ਵਾਂ ਕਿ ਉਹੀ ਦਵਾਈ ਇੱਕ ਵਾਰੀ ਫੇਰ ਇਸਤੇਮਾਲ ਕਰ ਲਵਾਂ ਤਾਂ ਕਿ ਜ਼ਿਆਦਾ ਬਿਹਤਰੀ ਹੋ ਜਾਵੇ। ਮਿਹਰਬਾਨੀ ਕਰਕੇ ਦਵਾਈ ਕਰ ਦਿਓ। ਵਾਹ ਸੁਲੇਮਾਨ ਸਾਹਿਬ, ਮਾਸ਼ਾਅੱਲਾ ਤੁਹਾਡੇ ਨਾਲ ਇੰਨੀਆਂ ਦੁਆਵਾਂ ਨੇ, ਤੁਸੀਂ ਤਾਂ ਬਹੁਤ ਹੀ ਖੁਸ਼ਨਸੀਬ ਹੋ।
1: ਸਹਿਮਾ ਜੀ, ਇਹਦੇ ਵਿੱਚ ਮੇਰਾ ਕੋਈ ਕਮਾਲ ਨਹੀਂ, ਇਹ ਸਭ ਉਹ ਜ਼ਾਤ ਦੀ ਮਿਹਰਬਾਨੀ ਹੈ ਜਿਹੜਾ ਮਰੀਜ਼ਾਂ ਨੂੰ ਸ਼ਿਫਾ ਦਿੰਦਾ ਹੈ।
0: ਬਿਲਕੁਲ,
1: ਸਾਡਾ ਕੰਮ ਤਾਂ ਸਿਰਫ ਇਲਾਜ ਕਰਨਾ ਹੈ, ਬਾਕੀ ਸਭ ਉਹਦਾ ਹੀ ਕਮਾਲ ਹੈ। ਖੁਰਸ਼ੀਦ ਭਾਈ, ਤੁਹਾਡੀ ਮੁਹੱਬਤ, ਖਲੂਸ ਅਤੇ ਦੁਆਵਾਂ ਦਾ ਬਹੁਤ ਬਹੁਤ ਸ਼ੁਕਰੀਆ। ਮੇਰੇ ਭਾਈ, ਤੁਹਾਡਾ ਸਿਹਤਯਾਬ ਹੋਣਾ ਮੇਰੇ ਲਈ ਫਖਰ ਦੀ ਗੱਲ ਹੈ। ਬਹਰਹਾਲ, ਤੁਸੀਂ ਸੋਹਣੇ ਰੱਬ ਦਾ ਸ਼ੁਕਰ ਅਦਾ ਕਰੋ ਜਿਹਨੇ ਤੁਹਾਨੂੰ ਸਿਹਤ ਬਖਸ਼ੀ ਹੈ। ਮੇਰੇ ਭਾਈ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਠੀਕ ਹੋ ਗਏ ਹੋ, ਇਸ ਲਈ ਤੁਹਾਨੂੰ ਕਿਸੇ ਹੋਰ ਦਵਾਈ ਦੀ ਲੋੜ ਨਹੀਂ, ਲਿਹਾਜ਼ਾ ਮੈਂ ਤੁਹਾਨੂੰ ਦਵਾਈ ਪਾਰਸਲ ਨਹੀਂ ਕਰ ਸਕਦਾ।
0: ਲਓ ਜੀ ਖੁਰਸ਼ੀਦ ਭਾਈ, ਸੁਲੇਮਾਨ ਸਾਹਿਬ ਨੇ ਤੁਹਾਡੀ ਦਵਾਈ ਬੰਦ ਕਰ ਦਿੱਤੀ ਹੈ, ਹੁਣ ਤੁਸੀਂ ਦਵਾਈ ਨਹੀਂ ਖਾ ਸਕਦੇ। ਤੇ ਜੇ ਦਵਾਈ ਖਾਣ ਨੂੰ ਬਹੁਤ ਦਿਲ ਕਰੇ ਤੇ ਤੁਸੀਂ ਚੂਇੰਗਮ ਖਾ ਕੇ ਗੁਜ਼ਾਰਾ ਕਰ ਲਓ।
1: ਵਾਹ ਸਹਿਮਾ ਜੀ, ਤੁਸੀਂ ਤੇ ਖੁਰਸ਼ੀਦ ਭਾਈ ਨੂੰ ਬੱਚਿਆਂ ਵਾਲੀ ਚੀਜ਼ ਦੀ ਆਦਤ ਪਾਉਣ ਲੱਗੇ ਹੋ।
0: ਕੋਈ ਗੱਲ ਨਹੀਂ ਸੁਲੇਮਾਨ ਸਾਹਿਬ, ਜ਼ਰਾ ਦਿਲ ਲੱਗਾ ਰਹੇਗਾ। ਸੁਲੇਮਾਨ ਸਾਹਿਬ, ਈਮੇਲ ਅਨਵਾਰ ਅਹਿਮਦ ਖਾਨ ਨੇ ਲਿਖੀ ਹੈ, ਇਹ ਕਹਿੰਦੇ ਨੇ ਕਿ ਮੈਨੂੰ ਨੀਂਦਰ ਬਹੁਤ ਜ਼ਿਆਦਾ ਆਉਂਦੀ ਹੈ, ਖੂਬ ਸੌਂਦਾ ਵਾਂ, ਫੇਰ ਵੀ ਨੀਂਦਰ ਪੂਰੀ ਨਹੀਂ ਹੁੰਦੀ, ਜਿਸਮ ਥੱਕਿਆ ਥੱਕਿਆ ਰਹਿੰਦਾ ਹੈ ਤੇ ਜਿਸਮ ਵਿੱਚ ਚੁਸਤੀ ਨਹੀਂ ਹੈ, ਘਰ ਦੇ ਸਾਰੇ ਜੀ ਮੈਨੂੰ ਕਛੂਆ ਕਹਿੰਦੇ ਨੇ ਕਿਉਂਕਿ ਮੈਂ ਬਹੁਤ ਹੀ ਸੁਸਤ ਹਾਂ, ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਮਿਹਰਬਾਨੀ ਕਰਕੇ ਦੱਸੋ ਕਿ ਮੈਨੂੰ ਕੀ ਤਕਲੀਫ ਹੈ।
1: ਅਨਵਰ ਭਾਈ, ਨੀਂਦਰ ਦਾ ਬਹੁਤ ਜ਼ਿਆਦਾ ਆਉਣਾ ਜਾਂ ਫਿਰ ਨੀਂਦਰ ਦਾ ਉੱਡ ਜਾਣਾ, ਇਹ ਦੋਵੇਂ ਅਲਾਮਤਾਂ ਹੀ ਖਤਰਨਾਕ ਨੇ, ਕਿਉਂਕਿ ਇਹੋ ਜਿਹੀ ਅਲਾਮਤਾਂ ਪੱਠਿਆਂ ਤੇ ਅਸਾਬੀ ਕਮਜ਼ੋਰੀ ਦੀ ਵਜ੍ਹਾ ਬਣਦੀਆਂ ਨੇ ਤੇ ਜਦੋਂ ਪੱਠੇ ਤੇ ਅਸਾਬ ਕਮਜ਼ੋਰ ਹੋ ਜਾਣ, ਬੰਦੇ ਦੀ ਜ਼ਿੰਦਗੀ ਬਿਮਾਰੀ ਵਿੱਚ ਘਿਰ ਜਾਂਦੀ ਹੈ।
0: ਬਿਲਕੁਲ
1: ਮੇਰੇ ਭਾਈ, ਤੁਸੀਂ ਕਾਹਲੀ ਤੇ ਸੁਸਤੀ ਛੱਡ ਦਿਓ ਤੇ ਜਿਸਮਾਨੀ ਕੰਮ ਦੀ ਆਦਤ ਬਣਾਓ, ਨਹੀਂ ਤੇ ਕਮਜ਼ੋਰੀ ਵੱਧਦੀ ਜਾਵੇਗੀ। ਮੇਰੇ ਭਾਈ, ਮੇਰਾ ਮਸ਼ਵਰਾ ਇਹ ਵੇ ਕਿ ਤੁਸੀਂ ਕਿਸੇ ਦਿਨ ਆਪ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਇਲਾਜ ਬਾਰੇ ਤੁਹਾਨੂੰ ਮਜ਼ੀਦ ਸਮਝਾ ਸਕਾਂ। ਭਾਈ ਜੀ, ਜੇ ਤੁਸੀਂ ਕੁਝ ਦਿਨ ਇਲਾਜ ਕਰਵਾ ਲਵੋ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ
0: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਵੈਸੇ ਨੀਂਦਰ ਤੇ ਮੈਨੂੰ ਵੀ ਬਹੁਤ ਆਉਂਦੀ ਹੈ ਪਰ ਸੌਣ ਦਾ ਵੇਲਾ ਹੀ ਨਹੀਂ ਮਿਲਦਾ।
1: ਸਹਿਮਾ ਜੀ, ਜੇ ਸੌਣ ਦਾ ਵਕਤ ਮਿਲ ਜਾਵੇ ਤੇ ਜਾਗਣ ਦਾ ਵਕਤ ਨਹੀਂ ਮਿਲਦਾ, ਠੀਕ ਹੈ ਨਾ?
0: ਸੁਲੇਮਾਨ ਸਾਹਿਬ, ਤੁਸੀਂ ਕੋਈ ਮੌਕਾ ਜਾਣ ਹੀ ਨਹੀਂ ਦਿੰਦੇ। ਬਹਰਹਾਲ, ਸੁਲੇਮਾਨ ਸਾਹਿਬ, ਅਗਲੀ ਈਮੇਲ ਅਸਦ ਮਹਿਮੂਦ ਸਾਹਿਬ ਨੇ ਲਿਖੀ ਹੈ। ਸੁਲੇਮਾਨ ਸਾਹਿਬ, ਇਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ, ਕਹਿੰਦੇ ਨੇ ਜਨਾਬ ਸੁਲੇਮਾਨ ਸਾਹਿਬ ਮੈਂ ਗੋਲੀਆਂ ਵੀ ਖਾਂਦਾ ਵਾਂ ਪਰ ਬਲੱਡ ਪ੍ਰੈਸ਼ਰ ਫੇਰ ਵੀ ਵੱਧਦਾ ਜਾਂਦਾ ਹੈ, ਹੁਣ ਮੈਨੂੰ ਚੱਕਰ ਆਉਂਦੇ ਨੇ ਤੇ ਸਾਹ ਫੁੱਲਦੀ ਹੈ ਤੇ ਅੱਖਾਂ ਵਿੱਚ ਜਾਲਾ ਜਿਹਾ ਆ ਜਾਂਦਾ ਹੈ। ਸੁਲੇਮਾਨ ਸਾਹਿਬ, ਜੇ ਤੁਹਾਡੇ ਕੋਲ ਇਹਦਾ ਕੋਈ ਇਲਾਜ ਹੈ ਤੇ ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
1: ਅਸਦ ਭਾਈ, ਸਾਨੂੰ ਇਸ ਗੱਲ 'ਤੇ ਫਖਰ ਹੈ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜੜੀ ਬੂਟੀਆਂ ਦੇ ਜ਼ਰੀਏ ਬਲੱਡ ਪ੍ਰੈਸ਼ਰ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ, ਕਿਉਂਕਿ ਇਹ ਜੜੀ ਬੂਟੀਆਂ ਵਕਤੀ ਆਰਾਮ ਨਹੀਂ ਬਲਕਿ ਸ਼ਰੀਆਨਾ ਨੂੰ ਠੀਕ ਕਰਕੇ ਬਿਮਾਰੀ ਨੂੰ ਪੂਰੀ ਤਰ੍ਹਾਂ ਦੂਰ ਕਰ ਦਿੰਦੀਆਂ ਨੇ।
0: ਹਾਂਜੀ।
1: ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਬਿਹਤਰ ਹੈ, ਨਹੀਂ ਤਾਂ ਮੈਂ ਦਵਾਈ ਪਾਰਸਲ ਕਰਾ ਦਿਆਂਗਾ। ਤੁਸੀਂ ਨਾਗੇ ਦੇ ਬਗੈਰ ਦਵਾਈ ਖਾਓ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਲੱਡ ਪ੍ਰੈਸ਼ਰ ਬਿਲਕੁਲ ਠੀਕ ਹੋ ਜਾਵੇਗਾ
0: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਕਹਿੰਦੇ ਨੇ ਕਿ ਬਲੱਡ ਪ੍ਰੈਸ਼ਰ ਅਮੀਰਾਂ ਦੀ ਬਿਮਾਰੀ ਹੈ ਪਰ ਹੁਣ ਤੇ ਹਰ ਦੂਸਰਾ ਬੰਦਾ ਬਲੱਡ ਪ੍ਰੈਸ਼ਰ ਦਾ ਮਰੀਜ਼ ਬਣ ਗਿਆ।
1: ਸਹਿਮਾ ਜੀ, ਇਸ ਲਈ ਕਿ ਹੁਣ ਹਰ ਦੂਜਾ ਆਦਮੀ ਅਮੀਰ ਹੈ ਤੇ ਬਿਮਾਰੀ ਕਿਉਂ ਨਾ ਹੋਵੇਗੀ?
0: ਬਿਲਕੁਲ ਠੀਕ, ਬਿਲਕੁਲ ਠੀਕ, ਵਾਕਈ ਜੀ ਹੁਣ ਤੇ ਹਰ ਦੂਜਾ ਬੰਦਾ ਅਮੀਰ ਹੈ। ਸੁਲੇਮਾਨ ਸਾਹਿਬ, SMS ਸੁਹੇਲ ਅਹਿਮਦ ਖਾਨ ਨੇ ਲਿਖੀ ਹੈ।
1: ਜੀ ਜੀ।
0: ਸੁਲੇਮਾਨ ਸਾਹਿਬ, ਇਹਨਾਂ ਦਾ ਮਸਲਾ ਕੁਝ ਵਿਗੜਿਆ ਹੋਇਆ ਹੈ ਤੇ ਇਹਨਾਂ ਨੇ ਆਪਣੀ ਇੱਕ ਟੈਸਟ ਰਿਪੋਰਟ ਵੀ ਕੱਲੀ ਹੈ ਜਿਹੜੀ ਤੁਸੀਂ ਵੇਖ ਲਈ ਹੋਵੇਗੀ। ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਸਿਹਤ ਤੇਜ਼ੀ ਨਾਲ ਡਿੱਗ ਰਹੀ ਹੈ, ਡਾਕਟਰ ਦੇ ਮਸ਼ਵਰੇ ਤੇ ਮੈਂ ਆਪਣਾ ਯੂਰਨ ਟੈਸਟ ਕਰਵਾਇਆ ਸੀ ਜਿਹਦੀ ਰਿਪੋਰਟ ਕਰ ਰਿਹਾ ਵਾਂ।
1: ਜੀ ਜੀ।
0: ਸੁਲੇਮਾਨ ਸਾਹਿਬ, ਸਾਰਾ ਜਿਸਮ ਦਰਦ ਕਰਦਾ ਹੈ, ਤਾਕਤ ਬਿਲਕੁਲ ਖਤਮ ਹੋ ਗਈ ਹੈ ਤੇ ਜਿਸਮ ਖਾਲੀ ਖਾਲੀ ਲੱਗਦਾ ਹੈ। ਮੈਂ ਤਾਕਤ ਦੀਆਂ ਕਈ ਦਵਾਈਆਂ ਖਾਧੀਆਂ ਨੇ ਪਰ ਕੋਈ ਫਾਇਦਾ ਨਹੀਂ ਹੋਇਆ।
1: ਅੱਛਾ।
0: ਤੁਹਾਡੀ ਸ਼ੋਰਾ ਸੁਣ ਕੇ ਤੁਹਾਨੂੰ SMS ਲਿਖੀ ਹੈ, ਮਸ਼ਵਰਾ ਦਿਓ ਕਿ ਇਹਦਾ ਕੀ ਇਲਾਜ ਹੈ।
1: ਸੇਲ ਭਾਈ, ਮੈਂ ਤੁਹਾਡੀ ਯੂਰਨ ਟੈਸਟ ਰਿਪੋਰਟ ਵੀ ਵੇਖੀ ਹੈ, ਰਿਪੋਰਟ ਦੇ ਮੁਤਾਬਿਕ ਤੁਹਾਨੂੰ ਇਨਫੈਕਸ਼ਨ ਦੀ ਪ੍ਰੋਬਲਮ ਹੈ। ਮੇਰੇ ਭਾਈ, ਮੇਰਾ ਤੁਹਾਨੂੰ ਇਹ ਮਸ਼ਵਰਾ ਹੈ ਕਿ ਤੁਸੀਂ ਫੌਰਨ ਹੀ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਇਸ ਗੱਲ ਦਾ ਪਤਾ ਲੱਗ ਸਕੇ ਕਿ ਤੁਹਾਨੂੰ ਇਨਫੈਕਸ਼ਨ ਕਿਸ ਵਜ੍ਹਾ ਨਾਲ ਹੋਈ ਹੈ ਤੇ ਫਿਰ ਉਹਦੇ ਮੁਤਾਬਕ ਹੀ ਕੋਈ ਦਵਾਈ ਦਿੱਤੀ ਜਾਵੇ। ਸੇਲ ਭਾਈ, ਤੁਸੀਂ ਫਿਕਰ ਨਾ ਕਰੋ, ਕਿਉਂਕਿ ਜੜੀ ਬੂਟੀਆਂ ਨਾਲ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ ਤੇ ਇਨਸ਼ਾਅੱਲਾ ਇਲਾਜ ਤੋਂ ਬਾਅਦ ਤੁਸੀਂ ਵੀ ਬਿਲਕੁਲ ਸਿਹਤਯਾਬ ਹੋ ਜਾਵੋਗੇ
0: ਇਨਸ਼ਾਅੱਲਾ ਤਾਲਾ। ਜੀ ਸੁਹੇਲ ਭਾਈ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਇਹਦੇ ਤੇ ਅਮਲ ਵੀ ਕਰੋ, ਰੱਬ ਖੈਰ ਕਰੇਗਾ। ਸੁਲੇਮਾਨ
1: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ, ਜਿਨ੍ਹਾਂ ਦੀ ਵਜ੍ਹਾ ਨਾਲ ਇਹ ਪ੍ਰੋਗਰਾਮ ਭੈਣ ਭਰਾਵਾਂ ਤੱਕ ਪਹੁੰਚਦਾ ਹੈ।
0: ਜੀ ਸ਼ੁਕਰੀਆ। ਸੋਹਣੇ ਭੈਣ ਭਰਾਓ, ਬਿਮਾਰੀਆਂ ਦੇ ਇਲਾਜ ਬਾਰੇ ਇਹ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ
2: ਈਮੇਲਸ ਤੇ SMS
0: ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਨੇ ਜਾਂ ਡਾਕਟਰਾਂ ਅਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਸਾਡਾ ਪਤਾ ਨੋਟ ਕਰ ਲਓ।
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com।
0: ਜੀ ਭੈਣ ਭਰਾਓ, ਇਸ ਦੁਆ ਦੇ ਨਾਲ ਕਿ ਸੋਹਣਾ ਰੱਬ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਸਿਹਤਮੰਦ ਰੱਖੇ, ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।